ਧਿਆਵੇ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋਹਤ ਪ੍ਰਭ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ ਨਾਨਕ, ਸੋ ਸੇਵਕ ਗੁਰ ਕੀ ਮਤ ਨੇ। ਬੀਸ ਵਿਸਵੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਸੋ ਸਤਿਗੁਰ ਜਿਸ ਹਿਰਦੈ ਹਰ ਨਾਵਨ, ਗਬਾਰ ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਅਟ ਬਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਹੈ ਜਾਨ, ਜਨਮ ਹੈ ਪਾਰ ਬ੍ਰਹਮ। ਏਕ ਆਪਣੇ ਕਛ ਭਰਮ, ਸਹਿਸ ਸਿਆਨ ਭਲਿਆ ਨ ਜਾਈਏ। ਨਾਨਕ ਐਸਾ ਗੁਰਬਡ ਭਾਗੀ ਪਾਈਏ, ਸਫਲ ਦਰਸ਼ਨ ਪੇਕਤ ਪੁਨੀਤ। ਪਰ ਸਤ ਚਰਨ ਗਤ ਨਿਰਮਲ ਰੀਤ, ਪੇਟਤ ਸੰਗ ਰਾਮ ਗੁਣ ਰਵੇ। ਪਾਰ ਬ੍ਰਹਮ ਕੀ ਦਰਗਹ ਗਵੇ, ਸੁਨ ਕਰ ਬਚਨ ਕਰਨ ਆਗਾਨੇ। ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰਖ ਜਗ ਮੰਤਰ। ਅੰਮ੍ਰਿਤ ਦ੍ਰਿਸ਼ਟ ਵਿਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ। ਨਾਨਕ ਜਿਸ ਭਾਵ ਤਸਲੇ ਮਿਲਾਏ, ਜੇ ਵਾਏ ਕੁਸਤ ਅਨੇਕ। ਸਤਿਪੁਰਖ ਪੂਰਨ ਬਵੇਕ, ਕਾਹੂ ਬੋਲ ਪਹੁੰਚਤ ਪ੍ਰਾਣੀ। ਆਗਮਾ ਗੋਚਰ ਪ੍ਰਭ ਨਿਰਵਾਣੀ, ਨਿਰਾਹ ਨਿਰਵੈ ਸੁਖਦਾਈ। ਤਾਂ ਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧ ਨਿਤ ਕਰਹਿ। ਚਰਨ ਕਮਲ ਹਿਰਦੈ ਸਿਮਰੈ, ਸਤ ਬਿਨਹਾਰੀ ਸਤਿਗੁਰ ਆਪਣੇ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਏਹੋ ਹਰ ਰਸ ਭਾਵੈ ਜਨ ਕੋਏ। ਅੰਮ੍ਰਿਤ ਪੀਵੈ ਅਮਰ ਸੋ ਹੋਈ, ਉਸ ਪੁਰਖ ਕਾ ਨਾਹੀ ਕਦੇ ਵਿਨਾਸ਼। ਜਾ ਕੇ ਮਨ ਪ੍ਰਗਟੇ ਗੁਣਤਾਸ,

ਸਕਤ ਭਾਈ ਆਤਮ ਪ੍ਰਕਾਸ ਤਿਤ ਘਰ ਜਾਏ ਵਸਿਆ ਵਿਨਾਸੀ ਕਹੁ ਨਾਨਕ ਕਾਟੇ ਜਮ ਫਾਸੀ ਤਤ ਵਿਚਾਰਕ ਹੈ ਜਨ ਸਾਚਾ ਜਨਮ ਰਹਿ ਸੋ ਕਾ ਚੋ ਕਾ ਚਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ।

ਮਨ ਬੰਸ਼ਤ ਨਾਨਕ ਫੁਲ ਪਾਏ ਸੰਗਨ ਚਾਲ ਸੁਤੇਰੇ ਤਨ ਤੂੰ ਕਿਆ ਲਪਟਾਵੇ ਮੂਰਖ ਮਨਾਉ ਸੁਤ ਮੀਤ ਕੁਟੰਬ ਅਰਬਨ ਦਾਇਨ ਤੇ ਕਹ ਹਉ ਤੁਮ ਕਵਨ ਸੁਨਥ ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹ ਹਉ ਕਵਨ ਛੁਟਕਾਰ ਅਸ ਹਸਤੀ ਰਥ ਰਥ ਸੁਹਾਰੀ ਅਸ

ਗੁਰੂ ਬਿਸਿਆਨੇ। ਹਰ ਕੀ ਭਗਤ ਕਰੋ ਮਨਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰੱਖੋ ਮਨ ਮਾਹੇ, ਜਾਨਮ ਜਨਮ ਕੇ ਗਿਲ ਵਿਖ ਜਾਹੇ। ਆਪ ਜਪਹੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ, ਸਰ ਭੂਤ ਸਦ ਹਰ ਕੋ ਨਾਉ, ਸਹਿਜ ਸੁਭਾਈ ਨਾਨਕ ਗੁਣ ਗਾਉ। ਗੁਣ ਗਾਵ ਤ੍ਰਿ ਉਤਰ ਸਮੈਲ, ਬਿਨ ਸਹਿ ਜਾਇ ਹੁਮੈ ਬਿਗ ਫੈਲ, ਹੋਏ ਚਿੰਤ ਵਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ, ਸ਼ਾਟ ਸਿਆਨੁ ਸਗਲੀ ਮਨਾ, ਸਾ ਸੰਗ ਬਵ ਸਚ ਧਨਾ। ਹਾਰ ਪੁਨੀ ਸੰਜ ਕਰੋ ਵਿਵਹਾਰ, ਇਹਾ ਸੁਖ ਦਰਗਾਹ ਜੈਕਾਰ, ਸਰਵ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾਗੇ ਮਸਤਕ ਲੇਖ।

ਸ੍ਰੇਸ਼ਟ ਪੈਦੀ ਜਾਚ ਗਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵ ਹਰਿ ਨਾਮ ਸਾਜਨਾ ਕੀ ਮੰਗ ਧੂਰ ਪਾਰ ਬ੍ਰਹਮੀਰ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਤ ਪ੍ਰਭ ਮੈਂ ਧਿਆਵੋ ਚਰਨ ਕਮਲ ਸੁਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾ ਸੁਖ ਹੋਏ।

ਅੰਦਰ ਪ੍ਰਗਾਸ ਅਨੰਦਨ ਲਿਵ ਲਾਗ। ਬੜ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸਿਵ ਕੀ ਮਨਸਾ ਪੂਰੀ ਭਈ, ਸਤ ਗੁਰ ਤੇ ਨਿਰਮਨ ਮਤ ਲਈ। ਜਾਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕਿਨੂੰ ਸਦਾ ਨਿਹਾਲ। ਬੰਧਨ ਕਾਟ ਮੁਕਤ ਜਿਨ ਭਇਆ, ਜਨਮ ਮਰਨ ਦੁਖ ਭ੍ਰਮ ਗਿਆ, ਇਸ਼ਪੁਨੀ ਸਰਦਾਸਾਂ ਪੂਰੀ, ਰਬ ਰਹਿਆ ਸਭ ਸੰਗ ਹਜੂਰੀ। ਜਿਸ ਕਾ ਸਾਥ ਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੈ ਜੇ ਕਾਲ ਨ ਪਾਨੈ, ਸੋ ਕਿਉਂ ਵਿਸਰੈ ਜੇ ਕੀਆ ਜਾਨੈ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਗੁਰ ਬਰਲਾ ਲਖੈ, ਸੋ ਕਿਉਂ ਵਿਸਰੈ ਜੇ ਵਿਖਦੇ ਕਾਢੈ, ਜਨਮ ਜਨਮ ਕਾ ਡੂਡਾ ਗਾਢੈ, ਗੁਰਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਿਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵ, ਆਪ ਜਪ ਹੋ ਅਬ ਰਹਿ ਨਾਮ ਜਪਾਵ। ਭਗਤ ਭਾਈ ਤਰੀ ਸੰਸਾਰ, ਬਿਨ ਭਗਤੀ ਤਨ ਹਸੀ ਸ਼ਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਢ ਤੇ ਜਾਤ ਪਾਈ ਵਿਸਰਾਮ, ਸਗਲ ਦੁਖ ਕਹੋ ਵਿਨਾਸ, ਨਾਨਕ ਨਾਮ ਜਪੋ ਗੁਣਦਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਦਰ ਹੀ ਸੁਆਓ, ਨੇਤਰ ਉਪੇਖ ਦਰਸ ਸੁਖ ਹੋਏ, ਮਨ ਵਿਕਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੁ ਪਾਵੈ ਸੰਗ, ਏਕ ਬਸਤੀ ਤੈ ਗਰਮਾਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਪੁਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਇ। ਪ੍ਰਭ ਭਗਤ ਸੰਤ ਦੀਨ ਦਿਆਲ, ਭਗਤ ਬਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪ੍ਰਤਪਾਲ।

ਨਾਨਕ ਕਰਨੇ ਹਰ ਨ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕੋ ਗਨੀ। ਜਬ ਇਕ ਹੈ ਹਰ ਅਗਮ ਅਪਾਰ, ਤਬ ਨਰਗ ਸੁਰਗ ਕਹੋ ਕੌਣ ਅਵਤਾਰ। ਜਾਵ ਨਿਰਗੁਣ ਪ੍ਰਸੈ ਸੁਭਾਈ, ਤਾਵ ਸ਼ਿਵ ਸਕਤ ਕਹੋ ਕਿਤ ਠਾਈ। ਜਬ ਆਪ ਹੈ ਆਪ ਆਪਣੇ ਜੋਤ ਧਰੈ, ਤਾਵ ਕਵਨ ਨਹੀਂ ਡਰ ਕਵਨ ਕਤ ਡਰੈ। ਆਪ ਅਨ ਦਿਲ ਤਾਪ ਕਰਨੇ ਹਰ, ਨਾਨਕ ਠਾ ਗੁਰ ਅਗਮੀ ਅਪਾਰ। ਅਬਨਾਸੀ ਸੁਖ ਆਪਣੇ ਆਸਨ, ਤਹਿ ਜਨ ਮਰਨ ਕੋ ਕਹਾਂ ਬਿਨਾਸਨ। ਜਬ ਪੂਰਨ ਕਰਦਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਬ ਅਭਿਗਤ ਗੋਚਰ ਪ੍ਰਭਿਕਾ, ਤਬ ਚਿੱਤਰ ਗੁਪਤ ਕਿਸ ਭੂਸ਼ਤ ਲੇਖਾ। ਜਬ ਨਾਥ ਨਿਰੰਜਨ ਗੋਚਰ ਅਗਾਤੇ, ਤਬ ਕੌਣ ਛੁਟੇ ਗੁਣ ਬੰਧਨ ਵਾਦੇ। ਆਪਨ ਆਪ ਹੀ ਚਰਜਾ ਨਾਨਕ, ਆਪਨ ਰੂਪ ਆਪ ਹੀ ਉਪਰਜਾ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹਿ ਬਿਨ ਮੈਲ ਕਹੋ ਗਿਆ ਧੋਤਾ। ਜੈ ਨਿਰੰਜਨ ਰੰਕਾ ਨਿਰਵਾਨ, ਤਹਿ ਕੌਣ ਗੋਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼, ਤਹਿ ਛਲ ਛੇਦਰ ਲਗਤ ਕੋ ਕੀਸ। ਜੈ ਜੋਤ ਸਰੂਪ ਜੋਤ ਸੰਗ ਸਮਾਵੈ, ਤਹਿ ਕਿਸੈ ਭੂਖ ਕਵਨ ਤ੍ਰਿਪਦਾਵੈ। ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਦੇ ਕਾ ਨਾਹੀ ਸੁਮਾਰ। ਜਵ

ਚੇਰਾ ਵਿਸਮਨ ਵਿਸਮ ਰਹੇ ਵਿਸਮਾਦ ਨਾਨਕ ਆਪਣੇ ਗਾਤ ਜਾਨੂ ਆਪ ਜੈ ਹੈ ਅਸ਼ਲ ਅਸ਼ੇਦ ਅਭੇਦ ਸੁਮਾਇਆ ਉਹਾਂ ਕਿਸੇ ਵਿਆਪਤ ਮਾਇ ਆਪ ਸਿਕੋ ਆਪ ਹੈ ਆਦੇਸ਼ ਦੇਹੋ ਗੁਣ ਕਾ ਨਾਹੀ ਪ੍ਰਵੇਸ਼ ਜਹ ਇਕ ਹੈ ਏਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਤਿਆਰਾ ਤਹਿ ਕੌਣ ਕਥੈ ਕੌਣ ਸੁਣਨੇ ਹਾਰ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪ ਸੁਗੁਆ ਪੇ ਪੁੰਜਾ ਜਹ ਆਪ ਰਚਿਆ ਪੁਰਪੰਚ ਅਕਾਰ ਤਿਹ ਗੁਣ ਮੈਂ ਕਿਨੂੰ ਵਿਸਥਾਰ।

ਦੁੱਖ ਸੁੱਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਆਂ ਵਖਿਆਨ ਆਪ ਅਨਖੇਲ ਆਪ ਕਰ ਦਿਖੈ ਖੇਲ ਸੰਗੋਚੈ ਤੋ ਨਾਨਕ ਕਹਿ ਜਹੇ ਅਭਿਗਤ ਭਗਤ ਆਪ ਜੈ ਬਸਰੈ ਪਾਸਾ ਸੰਤ ਪ੍ਰਤਾਪ ਦਹੂੰ ਪਾਕ ਗਾਪੇ ਧਨੀ ਉਨਕੀ ਸੋ ਪਾਵਨ ਹੂੰ ਬਨੀ ਆਪ ਹੈ ਕੌਤਕ ਕਰੇ ਆਨੰਦ ਜੋਗ ਜੀ ਆਪੇ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪ ਨਹੀਂ ਲਾਵੈ ਜਿਸ ਭਾਵੈ ਤਿਸ

ਆਪੇ ਵਰਤਣ ਹਰ ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸ਼ਪਤੀ ਆਪ ਕਥਿਆ ਸੁਨ ਨਿਹਾਰ ਆਪੇ ਕਾ ਵਿਸਤਾਰ ਜਦ ਸੁਭਾਵੇ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸੁਮਾਇ ਤੁਮ ਤੇ ਭਿੰਨ ਨਹੀਂ ਕਿਛੁ ਹੋਏਗੀ ਆਪਨ ਸੂਤ ਸਭ ਜਗਤ ਪਰੋਏ ਜਾਗੋ ਪ੍ਰਭ ਜੀਓ ਆਪ ਬੁਝਾਏ ਸਚ ਨਾਮ ਸੋਈ।

ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗਲ ਕਰੋ ਆਨੰਦ ਗੁਣ ਗਾਵ ਹੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਗੁਰ ਹੋ ਵਿਚਾਰ ਦੁਰਲਭ ਦੇਹ ਕਾ ਕਰੋ ਉਦਾਰ ਅੰਮ੍ਰਿਤ ਬਚਨ ਹਰਗੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਭਾਵ ਆਠ ਪਹਿਰ ਪ੍ਰਭ ਪੇਖੋ ਨੇਰਾ ਮਿਟ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਬਸਾਵ ਮਨ ਛੇ ਨਾਨਕ ਫਲ ਪਾਵ ਹੋ ਹਲਤ ਪਲਤ ਦੋਏ ਲਿਹ ਸੁਵਾਰ ਰਾਮ ਨਾਮ ਅੰਤਰ ਉਰ ਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤਿਸ ਸਾਚ ਬ੍ਰਿਖਿਆ ਮਨ ਤਨ ਨਾਮ ਜਪੋ ਲਿਵਲਾਇ ਦੁਖ ਦਰਦ ਮਨ ਤੇ ਪਹੁ ਜਾਇ ਸਚ ਵਾਪਾਰ ਕਰਹੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੀ ਨਾਨਕ ਬਹੁ ਨ ਆਵੈ ਜਾਹੇ ਤਿਸ ਤੇ ਦੂਰ ਕਹਾ ਗੋ ਜਾਏ ਬਰੈ ਰਖ ਨ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਖੈ

ਸਸਤ ਵੈਦਿ ਸੰਤ ਸੰਗ ਅੰਦਰ ਬਰਾਬਰ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਕਿਸ ਘਟ ਮਾਹੇ ਅਨਕ ਰੰਗ ਨਾਨ ਦ੍ਰਿਸ਼ਟਾ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਮਨਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸੁਮਾਦ ਅਨਹਰ ਤੈ ਨਾਦ ਕਹਿਨ ਜੈ ਅਚਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦੇਖਾਈ ਨਾਨਕ ਤਿਸ ਜਨ ਸੋਜੀ ਪਾਈ ਸੋ ਅੰਤਰ ਸੋ ਬਾਹਰ ਅਨੰਤ ਘਾਟ ਘਟ ਪਿਆ ਬ੍ਰਹਿਆ ਭਗਵੰਤ ਤਰਨ ਮਹਿਆ ਕਸ ਪਿਆਲ ਸਰ ਲੋਕ ਪੂਰਨ ਪ੍ਰਤਪਾਲ

ਕਿੰਗ ਅਦਮਿਤ ਕਹੀ ਨਾ ਜਾਈ, ਦੁਸਰ ਹੋਏ ਤਾਂ ਸੁਜੀ ਪਾਏ, ਤਿਸਕਾ ਕੀਆ ਸਾ ਪ੍ਰਵਾਨ, ਗੁਰਪ੍ਰਸਾਦ ਨਾਨਕ ਕਿਉਂ ਜਾਣ, ਜੋ ਜਾਣੇ ਤਿਸ ਦਾ ਸੁਖ ਹੋਈ, ਆਪ ਮਿਲਾ ਲੈ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨਿਆਇ।

ਪ੍ਰਗਟ ਸਭ ਲੋਏ ਸਭ ਤੇ ਉੱਚ ਪਾਇ ਅਸਥਾਨ ਬਹੁਰ ਨ ਹੋਵੇ ਆਪਨ ਜਾਨ ਹਰ ਤਨ ਖਰਚ ਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਾਵ ਨਿਧ ਬੁੱਧ ਗਿਆਨ ਸਰਬਦੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ।

ਜਿਸੇ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਇ ਸਭ ਜੁਗ ਮਹਿ ਤਾਂ ਕੀ ਕਤ ਹੋਇ ਗੁਣ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛੁਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ।

ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ

ਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਤ ਪੜਨ ਰਖੀ ਸੂਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਧਨੋ ਜੋਤ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ, ਸਾਚੀ ਨਾਈ ਹੈ ਪੀ ਹੋਸੀ, ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖਾ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵ

ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋ

ਸਦਾ ਗੁਣ ਆਖ ਵਖਾਣਾ। ਜੋ ਸੇਵਾ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹੈ ਹਰ ਧਿਆਵਹਿ ਹੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਭ

ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ। ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ।

ਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਾ ਹੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਕਿਤ ਸਰ ਵਰੜਾ ਹੈ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ।

ਪਿਆਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣ ਕੀਤਾ ਗੁਰੂ ਵਿਟਹਉ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹੇ।

ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਇ ਆਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਸਿੰਘ ਸਾਹਿਬ ਦੇ ਸ਼ਰਧਾ ਭਾਵਨਾ ਸਹਿਤ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਸਰਵਣ ਕੀਤੇ ਨੇ ਸੰਗਤੀ ਰੂਪ ਵਿਚ, ਅਤੇ ਮੁੜ ਕੇ ਪਰਿਵਾਰ ਵੱਲੋਂ ਵੀ ਸਤ ਸਿੰਘ ਜੀ ਆਪ ਜੀ ਨਿਰਦਾਸ ਚਾਲੀਆਂ ਭਰੀਆਂ ਨੇ, ਬਣਾਏ ਬਾਅਦ ਬਖਸ਼ੇ ਪਵਿੱਤਰ ਨਾਮੇ ਸਰਵਣ ਕੀਤੇ ਨੇ। ਅੱਜ ਦਾ ਸੁਭਾਸ਼ ਸਮਾਂ ਗੁਰੂ ਸਾਹਿਬ ਨੇ ਆਪ ਸਾਰੀਆਂ ਸੰਗਤ ਨੂੰ ਬਖਸ਼ਿਸ਼ ਕੀਤਾ ਹੈ। ਸਤ ਸਿੰਘ ਜੀ ਸੰਗਤ ਨੂੰ ਬੇਨਤੀ ਹੈ, ਹੁਣ ਸਭ ਤੋਂ ਪਹਿਲਾਂ ਭਾਈ ਸੁਰਜੀਤ ਸਿੰਘ ਜੀ ਰਸੀਲਾ ਆਪ ਜੀ ਨੂੰ ਆਰਤੀ ਕੀਤੀ ਨਰਸਿੰਘ ਦੁਆਰਾ ਠੀਕ 7 ਵਜੇ ਤੱਕ ਭਾਈਚਾਰਾ ਜੋੜਨ ਵਾਸਤੇ ਮਹਾਨ ਪ੍ਰਾਰਥਨਾ ਕਰਨਗੇ। 7 ਲੱਖ ਠਾਕੁਰ ਦਾ ਕਥਾ ਹੋਵੇਗੀ, 7:30 ਤੱਕ ਕੀਰਤਨ ਕਰਨਗੇ ਭਾਈ ਸਦਾਕਸ਼ਣ ਦਾ ਜਥਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਹਾਰਾਜ ਨਿੱਘੀ ਉਹਦੇ ਆਨੰਦ ਮਾਨ ਸਤ ਸਿੰਘ ਜੀ ਅੱਜ ਦੇ ਸਾਰੇ ਕੀਰਤਨ ਕਥਾ ਕੀਰਤਨ ਵਾਸ ਨੂੰ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਤ ਸਿੰਘ ਨੂੰ ਬੇਨਤੀ ਹੈ, ਸਤ ਸਿੰਘ ਜੀ ਬਾਰ ਬਾਰ ਹਰ ਰੋਜ਼ ਮੇਰੀ ਬੇਨਤੀ ਕਰਦਾ ਕਿ ਜ਼ਰੂਰ ਗੁਰੂ ਘਰ ਆਇਆ ਕਰੋ, ਆਓ ਅਰਦਾਸ ਕਰੋ, ਮਹਾਰਾਜ ਚਰਨ ਜਿੰਨੀ ਦੇਰ ਤੱਕ ਚਾਹੋ ਬੈਠ ਕੇ ਕਥਾ ਕੀਰਤਨ ਵਾਸ ਨੂੰ ਕਰ ਸਕਦੇ ਹੋ। ਸਤ ਸਿੰਘ ਸੰਗਤ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸਾਊਥ ਹਾਲ ਨਾਰਥ ਹਾਲ ਦਾ, ਇਹ 'ਚ ਕਾਫੀ ਮਾਇਆ ਲੱਗ ਰਹੀ ਹੈ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਬੇਅੰਤ ਪਰਿਵਾਰ ਵੱਲੋਂ ਬੇਅੰਤ ਮਾਇਆ ਵੀ ਆ ਰਹੀ ਹੈ। ਸੋ ਜਿਨ੍ਹਾਂ ਜਿਨ੍ਹਾਂ ਸੈਂਟਰ ਨੇ ਅੱਜ ਤੱਕ ਆਪਣਾ ਦਸਵੰਧ ਨਹੀਂ ਕੱਢਿਆ, ਮਾਇਆ ਭੇਟਾ ਨਹੀਂ ਕੀਤੀ, ਉਹ ਸਾਰਿਆਂ ਨੂੰ ਵਾਰ ਵਾਰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਮਾਇਆ ਦਿਓ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਤੇ ਅਸੀਂ ਸਾਰੇ ਮਿਲ ਕੇ ਜੋ ਕੰਸਟਰਕਸ਼ਨ ਦਾ ਕੰਮ ਇਸ ਨੂੰ ਬੜੀ ਸ਼ਾਨ ਸ਼ੌਕਤ ਨਾਲ ਅਸੀਂ ਸੰਪੂਰਨ ਕਰ ਸਕੀਏ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 10 May ਨੂੰ ਹੈ ਮਦਰ ਡੇ, ਆਪ ਸੰਗਤ ਨੇ ਹਾਜ਼ਰੀਆਂ ਭਰਨੀਆਂ ਨੇ, ਅਤੇ 11:45 ਤੱਕ ਕਥਾ ਕਰਨੇ ਭਾਈ ਪਿੰਦਰਪਾਲ ਸਿੰਘ ਜੀ ਵਿਦਵਾਨ ਵੀਰ ਤੋਂ 11:45 ਹਾਜ਼ਰੀਆਂ ਭਰੋ ਅਤੇ ਸਮੇਂ ਦੇ ਲਾਭ ਉਠਾਉਣ ਦਾ ਯਤਨ ਕਰੀਏ। 12 ਨੂੰ ਹੈ ਸੰਗਰਾਂਦ ਜੇਠ ਦੇ ਮਹੀਨੇ ਦੀ, ਆਪ ਸੰਗਤਾਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਨੇ। ਸੋ 12 ਨੂੰ ਹੈ ਸਰਹੰਦ ਫਤਿਹ, 12 ਨੂੰ ਸਰਹੰਦ ਫਤਿਹ, ਬਾਬਾ ਬੰਦਾ ਸਿੰਘ ਜੀ ਨੇ ਸਰਹੰਦ ਫਤਿਹ ਕਰਕੇ ਉੱਥੋਂ ਦੀਆਂ ਜੋ ਜ਼ਾਲਮ ਸਰਕਾਰ ਸੀ ਉਹਨਾਂ ਨੂੰ ਦੱਸਿਆ ਸੀ ਕਿ ਕਿਸੇ ਮਜ਼ਲੂਮ ਨਾਲ ਜ਼ੁਲਮ ਕਿਵੇਂ ਕਰੀਦੇ ਨੇ। ਸੋ ਸਤ ਸਿੰਘ ਜੀ 15 ਨੂੰ ਹੈ ਸੰਗਰਾਂਦ ਜੇਠ ਦੇ ਮਹੀਨੇ ਦੀ, ਸੰਗਰਾਂਦ ਜੇਠ ਦੇ ਮਹੀਨੇ ਦੀ ਹੈ 15 May ਨੂੰ, ਸਾਰੇ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ, ਨਵੇਂ ਮਹੀਨੇ ਜੀਆਂ ਕਹਿਣਾ, ਅਤੇ ਸਾਰੇ ਮਹੀਨੇ ਸੁੱਖ ਸ਼ਾਂਤੀ ਵਾਲੇ ਸਾਰੇ ਮਿਲ ਕੇ ਅਸੀਂ ਸਤ ਸਿੰਘ ਜੀ ਅਰਦਾਸ ਵੀ ਕਰਨੀ ਹੈ। 17 ਨੂੰ ਹੈ ਛੋਟਾ ਘੱਲੂਘਾਰਾ ਕਾਹਨੂਆਂ ਦੇ ਸ਼ਬ ਵਾਲਾ, ਜਿਹੜੇ ਗੁਰਦਾਸਪੁਰ ਵਿੱਚ ਸਤ ਸਿੰਘ ਜੀ ਉਸ ਸਮੇਂ ਜੋ ਉਸ ਸਮੇਂ ਦੇ ਸਿੰਘਾਂ ਨੇ ਖਾਲਸੇ ਨੇ ਜਿਨ੍ਹਾਂ ਨੇ ਜੰਗਲਾਂ ਵਿੱਚ ਨਿਵਾਸ ਕਰਕੇ ਇਹ ਗੁਰਸਿੱਖੀ ਨੂੰ ਕਾਇਮ ਰੱਖਣ ਵਾਸਤੇ, ਗੁਰੂ ਦੇ ਬਖਸ਼ਿਆਂ ਦਾਤਾਂ ਨੂੰ ਸਾਡੇ ਤੱਕ ਲੈ ਕੇ ਆਉਣ ਵਾਸਤੇ ਜੋ ਮਹਾਨ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰੀਏ। 17 May ਨੂੰ ਆਓ ਭਾਈ ਸਾਹਿਬ ਤਿਆਰ ਨਾਲ ਬੇਨਤੀ ਕਰਾਂਗੇ ਕਿ ਦਰਮ ਕਰਨਗੇ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰਹਿਮਤਾਂ ਕਰਨ, ਬਖਸ਼ਿਸ਼ਾਂ ਕਰਨ। ਜਿਹੜੀ ਸਮਾਲ ਦੀ ਸਤਿਗੁਰੂ ਜੀ ਗੱਲ ਕਰ ਰਹੇ ਹਨ, ਉਹ ਸ਼ਬਦ ਕਿੱਥੇ ਸਾਡੇ ਹਿਰਦੇ ਅੰਦਰ ਵਸ ਜਾਵੇ, ਸਮਝ ਲੈਣਾ ਕਿ ਸਾਡਾ ਸਮਾਂ ਸਫਲ ਹੋ ਗਿਆ, ਗੁਰੂ ਕੋਲ ਬੈਠਣਾ ਸਫਲ ਹੋ ਗਿਆ। ਸ਼ਬਦ ਬੇਨਤੀ ਹੈ, ਜੋਦਣੀ ਹੈ, ਪੁਕਾਰ ਹੈ। ਜਿਸਨੇ ਹਿਰਦੇ ਕਰਕੇ ਪੁਕਾਰ ਲਿਆ, ਉਸਦੀ ਗੱਲ ਬਣ ਗਈ। ਸੋ ਆਓ ਸਾਰੇ ਰਲ ਮਿਲ ਕੇ ਪਾਵਨ ਸ਼ਬਦ ਗਾਇਨ ਕਰੀਏ। ਸ਼੍ਰੀ ਹਰਿਕ੍ਰਿਸ਼ਨ ਤੇ ਆਈਏ ਜੇ ਜਿੱਠੇ ਸਭ ਦੁੱਖ ਜਾਏ। ਫਿਰ ਗੁਰੂ ਘਰ ਦੇ ਵਜ਼ੀਰ ਭਾਈ ਨਵਨੀਤ ਸਿੰਘ ਜੀ, ਉਹ ਕਥਾ ਦਾ ਸਮਾਂ ਹੈ, ਆਪ ਜੀ ਕਥਾ ਰਾਹੀਂ ਨਿਹਾਲ ਕਰਨਗੇ ਜੀ। ਕਰੋ ਕਿਰਪਾ ਸਾਰਿਆਂ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ

वाहिगुरु साहिब जी दखणे महला पंजवा।

ਆਸ ਕਰ ਹੀੜੇ ਹਿਕ ਆਧਾਰ ਥੀਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਦਾਤਾਰ ਪੌੜੀ ਵਿਣ ਕਰਮਾ ਹਰ ਜੀਉ ਨਾ ਪਾਈਐ

ਅਹ ਕਰ ਕਰੇ ਸੋ ਅਹ ਕਰ ਪਾਏ, ਇੱਕ ਘੜੀ ਮੋਹਤ ਨਾ ਲੱਗੈ, ਚਾਰੇ ਜੁਗ ਮੈਂ ਸੋਧਿਆ ਵਿਣ ਸੰਗਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਦਾ ਸਦਕਾ ਪਾਵਨ ਗੁਰੂ ਦਰਬਾਰ ਅੰਦਰ ਸਜ ਬੈਠੇ ਹੋ। ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਤਿਨ੍ਹਾਂ ਦੇ ਜਥੇ ਪਾਸੋਂ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਕਥਾ ਦਾ। ਨਿਤਾ ਪ੍ਰਤੀ ਪੰਚਮ ਪਾਤਸ਼ਾਹ ਗੁਰੂ ਅਰਜੁਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਬਾਣੀ, ਮਾਰੂ ਕੀ ਵਾਰ, ਦੱਖਣੇ ਕੀ ਵਾਰ ਵੀ ਜਿਹਨੂੰ ਆਪਾਂ ਆਖਦੇ ਹਾਂ, ਉਸ ਪਾਵਨ ਵਾਰ ਦੀ ਆਪਾਂ ਵਿਚਾਰ ਕਰਦੇ ਆ ਰਹੇ ਹਾਂ। ਅੱਜ 11ਵੀਂ ਪੌੜੀ ਅਤੇ ਉਹਦੇ ਨਾਲ ਸੰਬੰਧਿਤ 3 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਕਿਰਪਾ ਸਦਕਾ ਪੰਚਮ ਪਾਤਸ਼ਾਹ ਜੀ ਦੇ ਹੀ ਸਲੋਕ ਅਤੇ ਪੌੜੀ ਹੈ, ਇਹਨਾਂ ਦੀ ਵਿਚਾਰ ਆਪਾਂ ਕਰਨੀ ਹੈ। ਦਾਤਾਰ ਪਿਤਾ ਮਹਾਰਾਜ ਜੀ ਦੀ ਇਸ ਸਮੁੱਚੀ ਵਾਰ ਦਾ ਭਾਵ ਜਦੋਂ ਮੂਲ ਰੂਪ ਵਿੱਚ ਆਪਾਂ ਦੇਖਦੇ ਹਾਂ ਤੇ ਸਤਿਗੁਰਾਂ ਨੇ ਪ੍ਰੇਮਾ ਭਗਤੀ ਹੀ ਦਰਸਾਈ ਹੈ ਕਿ ਜੀਵ ਆਤਮਾ ਦੀ ਉਸ ਪਰਮਾਤਮਾ ਨਾਲ ਪ੍ਰੇਮਾ ਭਗਤੀ ਕਿਵੇਂ ਪੈਦਾ ਹੋ ਸਕਦੀ ਹੈ, ਕੀ ਗੁਣ ਜਾਂ ਕੀ ਔਗਣ ਹਨ ਜੋ ਦੂਰੀ ਬਣਦੇ ਹਨ, ਜੋ ਰੁਕਾਵਟ ਬਣਦੇ ਹਨ, ਬਾਧਾ ਬਣਦੇ ਹਨ। ਬੇਅੰਤ ਤਰੀਕਿਆਂ ਨਾਲ, ਦਲੀਲਾਂ ਨਾਲ, ਉਦਾਹਰਣਾਂ ਨਾਲ ਸਤਿਗੁਰੂ ਦਤਾਰ ਜੀ ਨੇ ਇਸ ਪਾਵਨ ਵਾਰ ਵਿੱਚ ਕਿਰਪਾ ਕੀਤੀ ਹੈ ਤੇ ਜਿਹੜੇ ਉਹਦੇ ਪ੍ਰੇਮ ਵਿੱਚ ਭਿੱਜੇ ਹੋਏ ਨੇ ਉਹਨਾਂ ਦੀ ਦਸ਼ਾ ਨੂੰ ਬਿਆਨ ਕੀਤਾ ਹੈ, ਉਹਨਾਂ ਦੇ ਵਲਵਲਿਆਂ ਨੂੰ ਬਿਆਨ ਕੀਤਾ ਹੈ। ਅੱਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਸੇ ਪ੍ਰੇਮਾ ਭਗਤੀ ਦਾ ਜ਼ਿਕਰ ਕਰਦਿਆਂ ਕਿਰਪਾ ਕਰਦੇ ਨੇ ਕਿ ਹੈ ਸਤਿਗੁਰੂ, ਜੇ ਪਿਆਰਿਆਂ ਨੂੰ ਤੂੰ ਚਿੱਤ ਆਉਂਦਾ ਹੈ, ਜਿਹੜੇ ਪਿਆਰਿਆਂ ਨੂੰ ਤੂੰ ਪਿਆਰਾ ਲੱਗਦਾ ਹੈ, ਉਹ ਤੇਰੀ ਯਾਦ ਵਿੱਚ ਹੀ ਸਾਰੇ ਸੁੱਖ ਮਾਣਦੇ ਨੇ। ਉਹਨਾਂ ਨੂੰ ਸੁੱਖ ਲਈ, ਮਨ ਦੀ ਖੁਸ਼ੀ ਦੇ ਲਈ ਕੋਈ ਬਾਹਰ ਦਾ ਪਦਾਰਥ ਨਹੀਂ ਚਾਹੀਦਾ, ਕੋਈ ਬਾਹਰ ਦੇ ਮਨੋਰੰਜਨ ਦੇ ਸਾਧਨਾਂ ਵਿੱਚ, ਪਦਾਰਥਾਂ ਵਿੱਚ, ਵਿਕਾਰਾਂ ਵਿੱਚ ਉਹ ਖੁਸ਼ ਨਹੀਂ ਹੁੰਦੇ। ਉਹ ਸਾਰਾ ਕੁਝ ਤਿਆਗ ਕੇ ਤੇਰੀ ਯਾਦ ਨੂੰ ਹੀ ਇੱਕ ਐਸਾ ਉੱਤਮ ਵਸੀਲਾ ਸਮਝਦੇ ਨੇ, ਉੱਤਮ ਸਾਧਨ ਸਮਝਦੇ ਨੇ, ਜਿਹਦੇ ਨਾਲ ਉਹਨਾਂ ਦਾ ਮਨ ਜਿਹੜਾ ਹੈ ਉਹ ਖੁਸ਼ ਰਹਿੰਦਾ ਹੈ, ਮਨ ਖਿੜਿਆ ਰਹਿੰਦਾ ਹੈ। ਹੋਰ ਪਦਾਰਥਾਂ ਦੀ, ਹੋਰ ਸਾਧਨਾਂ ਦੀ ਉਹਨਾਂ ਨੂੰ ਲੋੜ ਨਹੀਂ, ਸਗੋਂ ਉਹ ਤਾਂ ਦੂਜਿਆਂ ਨੂੰ ਆਖਦੇ ਨੇ, ਹੇ ਭਾਈ ਤੁਸੀਂ ਹੋਰ ਕਿਉਂ ਕਿਸੇ ਪਦਾਰਥਾਂ ਦੀ ਆਸ ਲਾ ਕੇ ਬੈਠੇ ਹੋ, ਹੋਰਾਂ ਵਿੱਚ ਕਿਵੇਂ ਤੁਸੀਂ ਸੁੱਖ ਲੱਭਦੇ ਹੋ, ਨਹੀਂ ਮਿਲਣਾ ਉਹ ਸੁੱਖ, ਉਹ ਅਸਲ ਆਨੰਦ ਖੇੜਾ ਜਿਹੜਾ ਹੈ ਉਹ ਵਾਹਿਗੁਰੂ ਦੀ ਯਾਦ ਵਿੱਚ ਹੈ, ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜ ਵਿੱਚ ਹੈ। ਇਸ ਕਰਕੇ ਉਹ ਪਦਾਰਥ ਲੱਭ ਲਓ, ਉਹ ਯਤਨ ਕਰ ਲਵੋ ਜਿਹਦੇ ਨਾਲ ਸਤਸੰਗਤ ਪ੍ਰਾਪਤ ਹੋ ਜਾਏ, ਗੁਰੂ ਪਿਆਰਿਆਂ ਦਾ ਸੰਗ ਪ੍ਰਾਪਤ ਹੋ ਜਾਏ, ਰੱਬੀ ਨਾਮ ਨਾਲ, ਰੱਬੀ ਰੰਗਤ ਨਾਲ ਮਨ ਜੁੜ ਜਾਏ, ਫਿਰ ਹਉਮੈ, ਅਹੰਕਾਰ, ਮੈਲ ਸਭ ਪਰਦੇ ਲੱਥ ਜਾਣਗੇ ਤੇ ਉਹ ਵਾਹਿਗੁਰੂ ਦੇ ਪ੍ਰੇਮ ਵਿੱਚ ਹੀ ਇਹ ਮਨ ਜਿਹੜਾ ਹੈ ਅਤ ਗੂੜਾ ਰੰਗਿਆ ਜਾਏਗਾ, ਪ੍ਰੇਮ ਰੰਗ ਵਿੱਚ ਰੰਗਿਆ ਜਾਏਗਾ। ਜਿਨ੍ਹਾਂ ਨੂੰ ਇਹ ਜੁਗਤ, ਜਿਨ੍ਹਾਂ ਨੂੰ ਇਹ ਸਮਝ, ਇਹ ਸੋਝੀ ਗੁਰੂ ਨੇ ਦੇ ਦਿੱਤੀ ਹੈ, ਗੁਰਦੇਵ ਜੀ ਅੱਜ ਦੇ ਇਸ ਪਾਵਨ ਸਲੋਕਾਂ ਵਿੱਚ, ਪੌੜੀ ਵਿੱਚ ਇਹ ਕਿਰਪਾ ਕਰਦੇ ਨੇ। ਗੁਰੂ ਕਿਰਪਾ ਨਾਲ ਆਪਾਂ ਇਹਨਾਂ ਨੂੰ ਵਾਚਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ।

ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਭਗਤੀ ਦਾ ਉੱਤਮ ਵਸੀਲਾ ਜੋ ਦੱਸਿਆ ਗਿਆ ਹੈ ਨਾ, ਉਹਦੀ ਯਾਦ ਵਿੱਚ ਇਕਾਗਰ ਹੋਣਾ, ਉਹਦੀ ਯਾਦ ਵਿੱਚ ਜੁੜ ਜਾਣਾ, ਇਹ ਸਭ ਤੋਂ ਉੱਤਮ ਵਸੀਲਾ ਹੈ ਭਗਤੀ ਕਹਿੰਦੀ ਇਹਨੂੰ। ਹਾਲਾਂਕਿ ਵਿਦਵਾਨਾਂ ਨੇ ਨੌ ਤਰ੍ਹਾਂ ਦੀ ਭਗਤੀ ਮੰਨੀ ਹੈ। ਬਾਣੀ ਵਿੱਚ ਵੀ ਸ਼ਬਦ ਆਉਂਦਾ ਭਗਤ ਨਵੇਂ ਪ੍ਰਕਾਰਾ, ਨੌ ਪ੍ਰਕਾਰ ਦੀ ਭਗਤੀ ਜ਼ਰੂਰ ਹੈ, ਪਰ ਉਹਨਾਂ ਨੌ ਪ੍ਰਕਾਰਾਂ ਦੇ ਵਿੱਚੋਂ, ਨੌ ਤਰ੍ਹਾਂ ਦੇ ਵਿੱਚੋਂ ਪ੍ਰਾਪਤ ਕੀ ਕਰਨਾ, ਉਹਦੀ ਯਾਦ, ਉਹਦਾ ਪ੍ਰੇਮ, ਉਹਦਾ ਧਿਆਨ। ਕਿਸੇ ਵੀ ਢੰਗ ਨਾਲ, ਕਿਸੇ ਵੀ ਤਰੀਕੇ ਨਾਲ ਜਦੋਂ ਮਨੁੱਖ ਦਾ ਮਨ ਪ੍ਰਭੂ ਦੀ ਯਾਦ ਵਿੱਚ ਜੁੜ ਜਾਏ, ਉਹ ਭਗਤੀ ਬਣ ਜਾਂਦੀ, ਉਹ ਕਰਮ ਪ੍ਰਵਾਨ ਹੋ ਜਾਂਦਾ। ਪਰ ਨੌ ਦੇ ਨੌ ਤਰੀਕਿਆਂ ਦੀ ਬੰਦਾ ਭਗਤੀ ਕਰਦਾ ਹੈ, ਪਰ ਕੋਈ ਵੀ ਤਰੀਕੇ ਦੇ ਨਾਲ ਬੰਦੇ ਦੇ ਮਨ ਅੰਦਰ ਯਾਦ ਦਾ ਵਲਵਲਾ ਹੀ ਪੈਦਾ ਨਹੀਂ ਹੁੰਦਾ, ਬੰਦੇ ਦੇ ਅੰਦਰ ਧਿਆਨ ਉਡਾਰੀ ਨਹੀਂ ਮਾਰਦਾ, ਸੁਰਤ ਉੱਤੇ ਹੀ ਨਹੀਂ ਜਾਂਦੀ। ਇਹਦਾ ਮਤਲਬ ਹੈ ਉਹ ਕੋਈ ਵੀ ਕਰਮ ਜਿਹੜਾ ਹੈ ਉਹਦੇ ਲਈ ਸਹਾਇਕ ਨਹੀਂ। ਜਿੰਨਾ ਚਿਰ ਕਰਮ ਕਰਦਿਆਂ ਕਰਮ ਦੇ ਵਿੱਚੋਂ ਸਾਡੀ ਆਤਮਕ ਤਰੱਕੀ ਨਹੀਂ ਹੁੰਦੀ, ਉਹਨਾਂ ਚਿਰ ਕੋਈ ਵੀ ਕਰਮ ਸਾਡੇ ਲਈ ਲਾਹੇਵੰਦ ਨੇ। ਕਰਮ ਮਾੜਾ ਨਹੀਂ, ਕਰਮ ਕੋਈ ਵੀ ਮਾੜਾ ਨਹੀਂ ਹੁੰਦਾ, ਉਹ ਕਰਮ ਮਾੜਾ ਬਣ ਜਾਂਦਾ ਜਾਂ ਬੇਅਰਥ ਬਣ ਜਾਂਦਾ ਜਿਹਦੇ ਨਾਲ ਸਾਨੂੰ ਤਰੱਕੀ ਨਹੀਂ ਮਿਲਦੀ, ਜਿਹੜਾ ਸਾਡੇ ਲਈ ਲਾਹੇਵੰਦ ਨਹੀਂ ਹੁੰਦਾ। ਹੁਣ ਗੁਰੂ ਸਾਹਿਬ ਜੀ ਨੇ ਨੌ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਕੀਤਾ ਹੈ। ਇਹ ਜੋ ਤੁਸੀਂ ਸੰਗਤ ਵਿੱਚ ਬੈਠ ਕੇ ਬਾਣੀ ਨੂੰ ਸੁਣਦੇ ਹੋ, ਬਾਣੀ ਨੂੰ ਆਪਣੇ ਕੰਨਾਂ ਦੇ ਕਟੋਰਿਆਂ ਰਾਹੀਂ ਪੀਂਦੇ ਹੋ, ਇਹ ਵੀ ਇੱਕ ਭਗਤੀ। ਇਹਨੂੰ ਸ਼ਰਵਣ ਭਗਤੀ ਕਿਹਾ ਗਿਆ ਕਿ ਪ੍ਰਭੂ ਦੇ ਘਰ ਦੀ ਗੱਲ ਪਿਆਰ ਨਾਲ ਸੁਣ ਲੈਣੀ, ਸੁਣ ਕੇ ਜੇ ਮਨ ਵਿੱਚ ਚਾਅ ਪੈਦਾ ਹੋ ਜੇ ਪਰਮਾਤਮਾ ਨੂੰ ਮਿਲਣ ਦਾ, ਇਹ ਸ਼ਰਵਣ ਭਗਤੀ ਹੈ, ਬੜੀ ਵੱਡੀ ਭਗਤੀ ਹੈ। ਸ਼ੁਰੂ ਹੀ ਭਗਤੀ ਸ਼ਰਵਣ ਤੋਂ ਹੁੰਦੀ ਹੈ, ਸੁਣਨ ਤੋਂ ਹੁੰਦੀ ਹੈ। ਸ਼ਰਵਣ ਭਗਤੀ ਨੂੰ ਬੜਾ ਵੱਡਾ ਮੰਨਿਆ। ਜਪਜੀ ਸਾਹਿਬ ਵਿੱਚ ਅਸੀਂ ਨਿੱਤ ਹੀ ਗੁਰੂ ਸਾਹਿਬ ਜੀ ਦੀਆਂ ਪੌੜੀਆਂ ਦਾ ਪਾਠ ਸੁਣਦੇ ਜਾਂ ਕਰਦੇ ਹਾਂ, ਜਿਹਦੇ ਵਿੱਚ ਸਤਿਗੁਰਾਂ ਨੇ ਸ਼ਰਵਣ ਦੀ ਗੱਲ ਹੀ ਕੀਤੀ, ਸੁਣਨ ਦੀ। ਕੀ ਕੁਝ ਪ੍ਰਾਪਤ ਹੁੰਦਾ? ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁੱਖ ਸਾਹ ਲਾਹਣ ਮੰਦ। ਮੰਦ ਦਾ ਅਰਥ ਹੈ ਮਾੜਾ, ਬੁਰਾ। ਕਹਿੰਦੇ ਜੇ ਕੋਈ ਸਲਾਉਣ ਲੱਗ ਜੇ ਆਪਣੇ ਮੂੰਹ ਦੇ ਨਾਲ ਪਰਮਾਤਮਾ ਦੀ ਭਗਤੀ ਨੂੰ ਸੁਣ ਕੇ, ਸੁਣਨ ਵਾਲੇ ਦੇ ਮੁੱਖ ਅੰਦਰ ਵੀ ਮੰਦੇ ਸ਼ਬਦ ਮੁੱਕ ਜਾਂਦੇ ਨੇ, ਫਿਰ ਜੋ ਸੁਣਦਾ ਉਹ ਉਹਦੀ ਜ਼ਬਾਨ ਤੇ ਆ ਜਾਂਦਾ। ਇਹ ਵੀ ਅਰਥ ਕੀਤੇ ਨੇ, ਇਹ ਵੀ ਅਰਥ ਕੀਤੇ ਨੇ। ਸੁਣਿਆ ਮੁੱਖ ਸਾਹ ਲਾਹਣ ਮੰਦ, ਜਿਨ੍ਹਾਂ ਨੂੰ ਕਦੀ ਮਾੜਾ ਕਿਹਾ ਜਾਂਦਾ, ਜਿਨ੍ਹਾਂ ਬਾਬਤ ਲੋਕ ਕਹਿੰਦੇ ਨੇ ਵੀ ਇਸ ਬੰਦੇ ਦੇ ਤੇ ਮੂੰਹ ਨਹੀਂ ਲੱਗਣਾ, ਇਹਦਾ ਮੁੱਖ ਹੀ ਨਹੀਂ ਚੰਗਾ, ਇਹਦਾ ਮੂੰਹ ਹੀ ਨਹੀਂ ਚੰਗਾ, ਇਹ ਚੰਗਾ ਨਹੀਂ ਹੈ, ਨਿਕੜਮਾ ਹੈ। ਗੁਰੂ ਸਾਹਿਬ ਕਹਿੰਦੇ ਜੇ ਐਸਾ ਮਨੁੱਖ ਵੀ ਪ੍ਰਭੂ ਦੀ ਭਗਤੀ ਵਿੱਚ ਜੁੜ ਜਾਏ, ਸ਼ਰਵਣ ਭਗਤੀ ਵਿੱਚ ਜੁੜ ਜਾਏ, ਜਿਹੜੇ ਲੋਕ ਮੰਦਾ ਕਹਿੰਦੇ ਨੇ ਉਹੀ ਲੋਕ ਸਲਾਹਣ ਲੱਗ ਜਾਂਦੇ ਨੇ, ਉਹੀ ਉਹਨੂੰ ਚੰਗਾ ਕਹਿਣ ਲੱਗ ਜਾਂਦੇ ਨੇ, ਇਹ ਸ਼ਰਵਣ ਭਗਤੀ ਹੈ। ਇੰਨੀ ਵੱਡੀ ਭਗਤੀ ਹੈ ਸ਼ਰਵਣ ਭਗਤੀ। ਫਿਰ ਕੀਰਤਨ ਭਗਤੀ, ਜੋ ਆਪ ਜੀ ਨੇ ਵਿਚਾਰ ਤੋਂ ਪਹਿਲਾਂ ਕੀਰਤਨ ਸੁਣਿਆ, ਕੀਰਤਨ ਕਰਨਾ, ਕੀਰਤਨ ਸੁਣਨਾ ਸ਼ਰਵਣ ਭਗਤੀ ਹੋ ਗਈ। ਬਾਣੀ ਨੂੰ ਕਿਸੇ ਰੂਪ ਵਿੱਚ ਸੁਣਿਆ ਜਾਵੇ, ਰੱਬ ਦੀ ਕੀਰਤੀ ਨੂੰ ਕਿਸੇ ਰੂਪ ਵਿੱਚ ਸੁਣੇ ਕੋਈ, ਭਾਵੇਂ ਪਾਠ ਕੀਤਾ ਜਾ ਰਿਹਾ ਹੋਵੇ, ਭਾਵੇਂ ਕੀਰਤਨ ਕੀਤਾ ਜਾ ਰਿਹਾ ਹੋਵੇ, ਭਜਨ ਕੀਤਾ ਜਾ ਰਿਹਾ ਹੋਵੇ, ਆਰਤੀ ਕੀਤੀ ਜਾ ਰਹੀ, ਕੁਝ ਵੀ ਸਾਧਨ ਵਰਤਿਆ ਜਾ ਰਿਹਾ ਹੋਵੇ, ਉਹਨੂੰ ਸੁਣ ਕੇ ਰੱਬ ਦੀ ਯਾਦ ਮਨ ਵਿੱਚ ਵਸਾ ਲੈਣਾ, ਸ਼ਰਵਣ ਭਗਤੀ ਹੈ। ਦੂਸਰਾ ਹੈ ਕੀਰਤਨ ਭਗਤੀ। ਕੀਰਤਨ ਭਗਤੀ ਦਾ ਅਰਥ ਹੈ ਆਪਣੀ ਰਸਨਾ ਤੋਂ ਕੀਰਤੀ ਕਰਨਾ, ਵਾਹਿਗੁਰੂ ਦੇ ਉਹ ਗੁਣਾਂ ਨੂੰ ਗਾਇਨ ਕਰਨਾ ਜਿਹਦੇ ਨਾਲ ਆਤਮਕ ਉਡਾਰੀ ਮਿਲ ਜਾਏ। ਫਿਰ ਪਾਦ ਸਰਵਣ, ਪਾਦ ਦਾ ਅਰਥ ਹੁੰਦਾ ਚਰਨ, ਚਰਨਾਂ ਨੂੰ ਸੇਵਣਾ, ਚਰਨਾਂ ਨੂੰ ਘੁੱਟਣਾ, ਮਨਨ, ਮਨਨ ਕਰਨਾ ਵੀ ਭਗਤੀ ਹੈ। ਅਰਚਾ, ਕੁਝ ਲਿਆ ਕੇ ਅਰਪਣ ਕਰ ਦੇਣਾ, ਵੀ ਬੰਦਾ ਕਹੇ ਵੀ ਮੇਰੇ ਕੋਲ ਸੁਣਨ ਦੀ ਸ਼ਕਤੀ ਨਹੀਂ, ਮੇਰੇ ਕੋਲ ਕੀਰਤਨ ਦੀ ਸ਼ਕਤੀ ਨਹੀਂ, ਮੇਰੇ ਕੋਲ ਸੇਵਾ ਕਰਨ ਦੀ ਸ਼ਕਤੀ ਨਹੀਂ, ਪਰ ਜੋ ਕੁਝ ਉਹਦੇ ਕੋਲ ਸਭ ਤੋਂ ਪਿਆਰਾ ਹੋਵੇ, ਪਿਆਰਾ ਹੋਵੇ। ਇਹ ਨਹੀਂ ਵੀ ਉਹ ਕਹੇ ਵੀ ਜੋ ਬੇਅਰਥ ਹੈ ਉਹ ਮੈਂ ਲਿਆ ਕੇ ਗੁਰੂ ਘਰ ਰੱਖ ਦਿਆਂ, ਆਪਣੇ ਇਸ਼ਟ ਦੇ ਚਰਨਾਂ ਵਿੱਚ ਰੱਖ ਦਿਆਂ, ਤੇ ਮੈਂ ਆਪਣੇ ਆਪ ਨੂੰ ਆਖਾਂ ਵੀ ਮੈਂ ਬੜਾ ਭਗਤ ਹਾਂ, ਮੈਂ ਕੁਝ ਅਰਪ ਦਿੱਤਾ ਹੈ। ਅਰਪਣ ਕਰਨਾ ਭਗਤੀ ਹੈ ਨਾ, ਅਰਚਨਾ ਕਰਨੀ ਨਹੀਂ। ਅਰਚਨ ਦਾ ਅਰਥ ਹੈ, ਅਰਪਣ ਦਾ ਅਰਥ ਹੈ ਜੋ ਸਭ ਤੋਂ ਪਿਆਰਾ ਹੋਵੇ ਉਹ ਤੁਸੀਂ ਆਪਣੇ ਪਿਆਰੇ ਦੇ ਚਰਨਾਂ ਵਿੱਚ ਨਿਸ਼ਾਵਰ ਕਰ ਦਿਓ। ਜੋ ਸਭ ਤੋਂ ਪਿਆਰਾ ਹੋਏਗਾ
ਉਸ ਨੂੰ ਜੇ ਅਸੀਂ ਕਿਸੇ ਤੋਂ ਨਿਸ਼ਾਵਰ ਕਰਾਂਗੇ ਇਹਦਾ ਮਤਲਬ ਹੈ ਉਹ ਸਾਨੂੰ ਉਹਦੇ ਤੋਂ ਵੀ ਜ਼ਿਆਦਾ ਪਿਆਰ ਹੈ। ਇਸੇ ਕਰਕੇ ਗੁਰੂ ਸਾਹਿਬ ਤੋਂ ਆਪਣਾ ਆਪਾ ਅਰਪਣ ਕਰਨਾ ਜਾਂ ਉਹ ਅਰਪਣ ਕਰ ਦੇਣਾ ਜਿਸ ਨੂੰ ਮਨੁੱਖ ਆਪਣੇ ਤੋਂ ਸਭ ਤੋਂ ਜ਼ਿਆਦਾ ਕੀਮਤੀ ਸਮਝਦਾ ਹੋਵੇ, ਗਤਾਰ ਜੀ ਕਹਿੰਦੇ ਇਹ ਭਗਤੀ ਬਣ ਜਾਂਦੀ ਹੈ। ਪਰ ਬੜਾ ਔਖਾ ਹੈ, ਹੁਣ ਬੰਦਾ ਸ਼੍ਰਵਣ ਵੀ ਕਰਦਾ, ਮਨਨ ਵੀ ਕਰਦਾ, ਅਰਚਨਾ ਵੀ ਕਰਦਾ, ਪਰ ਅਰਪਿਆ ਕੀ ਜਾਂਦਾ? ਸਿਰਫ ਤਾਂ ਸਿਰਫ ਜੋ ਸਾਡੇ ਪਾਸ ਹੈ, ਜਿਹੜਾ ਕੇਵਲ ਤਾਂ ਕੇਵਲ ਅਸੀਂ ਇਉਂ ਕਹਿ ਲਈ ਵੀ ਅਰਪਣਾ ਚਾਹੁੰਦੇ ਹਾਂ, ਮਨ ਨਾਲ ਉਹਦੇ ਨਾਲ ਕੋਈ ਲਗਾਵ ਨਹੀਂ ਹੁੰਦਾ, ਕੋਈ ਬਹੁਤੀ ਪ੍ਰਤੀਤ ਨਹੀਂ ਹੁੰਦੀ, ਉਹ ਅਸੀਂ ਅਰਪ ਦਿੰਦੇ ਹਾਂ, ਬੇਅਰਥ ਦਾ ਅਰਪਣਾ ਅਰਪਣ ਨਹੀਂ ਮੰਨਿਆ ਜਾਏਗਾ। ਅਰਚਨਾ ਵੀ ਪੂਰੀ ਸਮਰਪਣ ਭਾਵਨਾ ਨਾਲ ਹੋਵੇ ਤੇ ਉਹ ਅਰਚਨਾ ਵੀ ਭਗਤੀ ਬਣ ਜਾਂਦੀ। ਇੱਕ ਵਾਰੀ ਕੁਝ ਅਰਪ ਦਿੱਤਾ, ਦੁਬਾਰਾ ਅਰਪਣ ਦੀ ਲੋੜ ਨਹੀਂ ਪੈਂਦੀ, ਇਹਨੂੰ ਅਰਪਣਾ ਕਹਿੰਦੇ ਨੇ। ਸੁਥਰੇ ਸ਼ਾਹ ਨੇ ਦਸਮ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਰੋਜ਼ ਦਰਬਾਰ ਵਿੱਚ ਆ ਕੇ ਬੈਠ ਜਾਂਦਾ, ਮੱਥਾ ਨਹੀਂ ਟੇਕਦਾ ਭਾਈ ਸੁਥਰੇ ਸ਼ਾਹ। ਸਿੱਖਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੋਲ ਸ਼ਿਕਾਇਤ ਲਾ ਦਿੱਤੀ ਭਾਈ ਸੁਥਰੇ ਦੀ। ਭਾਈ ਸੁਥਰਾ ਜੀ ਦਾ ਬੜਾ ਜੀਵਨ ਕਮਾਲ ਦਾ ਹੈ, ਉਹਦੇ ਉਹਨਾਂ ਦੇ ਸਮਝਾਉਣ ਦਾ ਢੰਗ ਹੀ ਬੜਾ ਨਿਰਾਲਾ ਸੀ। ਉਹ ਕੋਈ ਨਾ ਕੋਈ ਕੰਮ ਹੀ ਐਸਾ ਕਰ ਦਿੰਦੇ ਹਨ ਵੀ ਬੰਦੇ ਦਾ ਧਿਆਨ ਉਹਨਾਂ ਵੱਲ ਹੋ ਜਾਏ, ਤੇ ਫਿਰ ਉਹ ਐਸੀ ਚੋਟ ਮਾਰਦੇ ਸਨ ਜਦੋਂ ਪੂਰਾ ਕੋਈ ਧਿਆਨ ਉਹਨਾਂ ਵੱਲ ਕਰ ਲੈਂਦਾ ਸੀ। ਭਾਈ ਸੁਥਰਾ ਜੀ ਦੀ ਸ਼ਿਕਾਇਤ ਲਾ ਦਿੱਤੀ ਗੁਰੂ ਸਾਹਿਬ ਕੋਲ ਸਿੱਖਾਂ ਨੇ ਕਿ ਗੁਰੂ ਸਾਹਿਬ ਜੀ ਵੇਖੋ, ਸੰਗਤ ਵਿੱਚ ਗਲਤ ਪ੍ਰਭਾਵ ਪੈਂਦਾ, ਦੂਰ ਦੁਰਾਡੇ ਤੋਂ ਸੰਗਤ ਆਉਂਦੀ ਹੈ ਤੇ ਸੁਥਰਾ ਤੇ ਰਹਿੰਦੇ ਹੀ ਤੁਹਾਡੇ ਦਰਬਾਰ ਵਿੱਚ ਹੈ, ਲੋਕ ਕਈ ਵਾਰੀ ਡੰਡੌਤ ਕਰਦੇ ਨੇ ਤੁਹਾਨੂੰ, ਲੋਕ ਕਿੰਨੀ ਕਿੰਨੀ ਵਾਰੀ ਝੁਕਦੇ ਨੇ ਤੁਹਾਡੇ ਚਰਨਾਂ ਅੱਗੇ ਨਮਸਕਾਰ ਕਰਦੇ ਨੇ। ਡੰਡੌਤ ਵੀ ਭਗਤੀ ਹੈ ਨਾ, ਕਿ ਡੰਡੇ ਵਾਂਗੂ ਲੰਮੇ ਪੈ ਜਾਣਾ, ਤੁਹਾਡੇ ਅੱਗੇ ਆਉਣ ਲੱਗਿਆਂ ਵੀ ਝੁਕਦੇ ਨੇ, ਜਾਣ ਲੱਗਿਆਂ ਵੀ ਝੁਕਦੇ ਨੇ, ਬੜੀ ਵੱਡੀ ਭਗਤੀ ਹੈ। ਪਰ ਸੁਥਰਾ ਵੇਖੋ ਤੁਹਾਡੇ ਘਰ ਹੀ ਰਹਿੰਦਾ, ਗੁਰੂ ਘਰ ਹੀ ਰਹਿੰਦਾ, ਗੁਰੂ ਘਰ ਦਾ ਹੀ ਖਾਂਦਾ, ਨਮਸਕਾਰ ਨਹੀਂ ਕਰਦਾ। ਭਗਤੀ ਹੈ ਵੀ ਨਮਸਕਾਰ ਨਹੀਂ ਕਰਦਾ ਰੋਜ਼। ਗੁਰੂ ਸਾਹਿਬ ਨੇ ਬੁਲਾਇਆ, ਸੰਗਤ ਦੇ ਵਿੱਚ ਬੁਲਾਇਆ, ਕਹਿਣ ਲੱਗੇ ਸੁਥਰੇ ਸ਼ਾਹ ਨੂੰ, ਤੁਸੀਂ ਗੁਰੂ ਚਰਨਾਂ ਵਿੱਚ ਆਉਂਦੇ ਹੋ ਪਰ ਗੁਰੂ ਅਦਬ ਨਹੀਂ ਕਰਦੇ, ਗੁਰੂ ਸਤਿਕਾਰ ਨਹੀਂ ਕਰਦੇ। ਤੇ ਭਾਈ ਸੁਥਰਾ ਜੀ ਕਹਿਣ ਲੱਗੇ, ਵਾਹਿਗੁਰੂ ਗੁਰੂ ਸਾਹਿਬ ਜੀ ਨੂੰ ਦਸਵੇਂ ਪਾਤਸ਼ਾਹ ਦਤਾਰ ਜੀ, ਐਸਾ ਕੋਈ ਦਿਨ ਨਹੀਂ ਕਿ ਜਿਸ ਦਿਨ ਮੈਂ ਬੇਅਦਬ ਹੋ ਜਾਵਾਂ, ਮੈਂ ਤੇ ਬਾਅਦਬ ਰਹਿੰਦਾ ਵਾਂ, ਸਤਿਕਾਰ ਵਿੱਚ ਰਹਿੰਦਾ ਵਾਂ, ਮੈਂ ਕਦੀ ਸੋਚ ਵੀ ਨਹੀਂ ਸਕਦਾ ਵੀ ਮੈਂ ਗੁਰੂ ਦਾ ਅਦਬ ਨਾ ਕਰਾਂ। ਕਹਿੰਦੇ ਤੁਸੀਂ ਆਉਂਦੇ ਹੋ, ਨਤਮਸਤਕ ਨਹੀਂ ਹੁੰਦੇ, ਮੱਥਾ ਨਹੀਂ ਟੇਕਦੇ। ਤੇ ਭਾਈ ਸੁਥਰਾ ਜੀ ਨੇ ਜੋ ਸੰਗਤ ਨੂੰ ਸਮਝਾਉਣਾ ਸੀ ਨਾ, ਉਹਨਾਂ ਨੂੰ ਸਮਝਾਉਣਾ ਸੀ ਜਿਨ੍ਹਾਂ ਨੇ ਨੁਕਤਾਚੀਨੀ ਕੀਤੀ, ਉਹ ਕਹਿੰਦੇ ਗੁਰੂ ਸਾਹਿਬ ਜੀ, ਮੈਂ ਜਦੋਂ ਆਪ ਜੀ ਦੇ ਚਰਨਾਂ ਵਿੱਚ ਪਹਿਲੇ ਦਿਨ ਮੱਥਾ ਟੇਕਿਆ ਨਾ, ਪਹਿਲੇ ਦਿਨ ਮੈਂ ਟੇਕ ਦਿੱਤਾ ਆਪਣਾ ਮੱਥਾ, ਮੈਂ ਦੁਬਾਰਾ ਆਪਣਾ ਮੱਥਾ ਚੁੱਕਿਆ ਹੀ ਨਹੀਂ। ਜਿਹੜੀ ਚੀਜ਼ ਮੈਂ ਦੁਬਾਰਾ ਲਈ ਨਹੀਂ ਉਹ ਮੈਂ ਤੁਹਾਨੂੰ ਦੁਬਾਰਾ ਕਿਵੇਂ ਦੇ ਸਕਦਾ? ਮੇਰਾ ਮੱਥਾ, ਮੇਰੀ ਮਤ, ਮੇਰੀ ਸਮਝ, ਮੇਰੀ ਬੁੱਧੀ ਤਾਂ ਮੈਂ ਪਹਿਲੇ ਦਿਨ ਤੋਂ ਤੁਹਾਡੇ ਚਰਨਾਂ ਵਿੱਚ ਟਿਕਾ ਦਿੱਤੀ ਹੈ। ਹੁਣ ਇਹ ਜਿਹੜੇ ਵਾਰ ਵਾਰ ਟੇਕਦੇ ਨੇ ਨਾ, ਸਮਝਾਉਣ ਦਾ ਯਤਨ ਸੀ, ਕਹਿਣ ਲੱਗੇ ਵਾਰ ਵਾਰ ਟੇਕਦੇ ਨੇ, ਇਹ ਉਦੋਂ ਹੀ ਟੇਕਦੇ ਨੇ, ਨਾਲ ਦੀ ਨਾਲ ਆਪਣੀ ਮਤ ਚੁੱਕ ਲੈਂਦੇ ਨੇ, ਫਿਰ ਆਪਣੀਆਂ ਮਰਜ਼ੀਆਂ ਕਰਦੇ ਨੇ, ਫਿਰ ਕੁਝ ਦਿਨਾਂ ਬਾਅਦ ਆਉਂਦੇ ਨੇ, ਫਿਰ ਮੱਥਾ ਟੇਕਦੇ ਨੇ, ਫਿਰ ਆਪਣੀ ਮਤ ਨਾਲ ਲੈ ਲੈਂਦੇ ਨੇ। ਉਹਨਾਂ ਨੇ ਤਾਂ ਟੇਕਿਆ ਜ਼ਰੂਰ, ਤੁਹਾਡੇ ਚਰਨਾਂ ਵਿੱਚ ਅਰਪਣ ਕੀਤਾ, ਪਰ ਅਰਪਣ ਕਰਕੇ ਨਾਲ ਦੀ ਨਾਲ ਚੁੱਕ ਲਿਆ। ਇਹ ਹਕੀਕਤ ਹੈ, ਇਹ ਅਰਚਨਾ, ਇਹ ਭੇਟਾ ਥੋੜਾ ਪ੍ਰਵਾਨ ਹੈ, ਇਹ ਤਾਂ ਸਗੋਂ ਆਪਣੇ ਇਸ਼ਟ ਦੀ ਬੇਅਦਬੀ ਹੋ ਜਾਂਦੀ ਹੈ। ਸਤਿਕਾਰ ਨਹੀਂ ਰਹਿੰਦਾ ਵੀ ਅਸੀਂ ਕੁਝ ਆਪਣੇ ਇਸ਼ਟ ਕੋਲ ਰੱਖੀਏ ਤੇ ਫਿਰ ਨਾਲ ਦੀ ਨਾਲ ਕਹੀਏ ਵੀ ਹੁਣੇ ਮੈਨੂੰ ਦੁਬਾਰਾ ਦੇ ਦੇ। ਮਤ ਦਾ ਟਿਕ ਜਾਣਾ, ਮੱਥੇ ਦਾ ਟਿਕ ਜਾਣਾ ਵੀ ਮੈਂ ਆਪਣੀ ਮਤ ਧਰ ਦਿੱਤੀ ਤੇਰੇ ਚਰਨਾਂ ਵਿੱਚ, ਪਰ ਫਿਰ ਦੁਬਾਰਾ ਚੁੱਕੀ ਜਾਏ, ਫਿਰ ਮਨ ਮਤ ਹੋਵੇ, ਫਿਰ ਮਨ ਮਰਜ਼ੀਆਂ ਹੋਣ, ਇਹਦਾ ਮਤਲਬ ਹੈ ਵੀ ਅਜੇ ਅਰਪਣ ਨਹੀਂ ਹੋਇਆ। ਅਰਪਣ ਹੋ ਗਿਆ ਜਿਸ ਦਿਨ, ਉਸੇ ਦਿਨ ਭਗਤੀ ਪ੍ਰਾਰੰਭ ਹੋ ਗਈ। ਡੰਡੌਤ ਭਗਤੀ, ਆਪਣੇ ਆਪ ਨੂੰ ਡੰਡੇ ਵਾਂਗੂ ਸਿੱਧਾ ਕਰ ਲੈਣ, ਬਿਲਕੁਲ ਸਿੱਧੇ ਮਨ ਛਲ ਵੱਲ ਛਲ ਕੱਢ ਕੇ ਗੁਰੂ ਦੇ ਚਰਨਾਂ ਵਿੱਚ ਆ ਜਾਣਾ, ਕੋਈ ਆਪਣੇ ਅੰਦਰ ਵੱਲ ਛਲ ਹੀ ਨਹੀਂ ਰੱਖਣਾ। ਇਹ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਗਤੀ ਲਿਖੀ ਹੈ, ਨਵ ਪ੍ਰਕਾਰ ਦੀ ਭਗਤੀ ਹੈ। ਪਰ ਇਹਨਾਂ ਸਾਰੀਆਂ ਭਗਤੀਆਂ ਦੇ ਵਿੱਚੋਂ ਇੱਕ ਚੀਜ਼ ਪੈਦਾ ਹੋਵੇ, ਭਗਤੀ ਇੱਕ ਤਰ੍ਹਾਂ ਦੀ ਉਹ ਬੰਦਾ ਕਰਦਾ, ਕਿਸੇ ਨੂੰ ਕੀਰਤਨ ਸੁਣਨਾ ਚੰਗਾ ਲੱਗਦਾ, ਕਿਸੇ ਨੂੰ ਕਰਨਾ ਚੰਗਾ ਲੱਗਦਾ, ਕਿਸੇ ਨੂੰ ਸੇਵਾ ਚੰਗੀ ਲੱਗਦੀ, ਕਿਸੇ ਨੂੰ ਸੁੰਦਰ ਸੁੰਦਰ ਪਦਾਰਥ ਲਿਆ ਕੇ ਗੁਰੂ ਦੇ ਚਰਨਾਂ ਵਿੱਚ ਰੱਖਣੇ ਬੜੇ ਸੋਹਣੇ ਲੱਗਦੇ ਨੇ, ਕਿਸੇ ਨੂੰ ਦਤਾਰ ਪਿਤਾ ਮਹਾਰਾਜ ਅੱਗੇ ਡੰਡੌਤ ਕਰਨੀ ਬੜੀ ਭਲੀ ਲੱਗਦੀ ਹੈ, ਕਿਸੇ ਨੂੰ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ
पाद सेवन दा अर्थ है गुरु के दरबार में आके जिवें चौर की आपां सेवा करिए बाणी नूं पढ़िए पठन की सेवा करनी। दतार जी कहिंदे हरक की आपू अपनी भावना है पर हर भावना पिछों एक ही भावना हर कर्म विच एक ही भावना पैदा होंदी प्रेम। प्रेम तो बिना कीर्तन ना हुंदा है ना सुनिया जा सकता है। प्रेम तो बिना ना कुछ अर्पण किया जा सकता है। प्रेम तो बिना ना कुछ मनन किया जा सकता है। प्रेम तो बिना ना कुछ निशावर किया जा सकता है। ते जे प्रेम तो बिना हो रहा है फिर गुरु साहब जी कह लगे ये प्रेम तो बहीने जेडे कर्म ने वह सिर्फ महज एक कर्म ने उन्हां तो प्राप्ति कुछ नहीं होएगी भावे कई साल तक लगे रही कई साल तक लगे रही। दसवें पातशाह जी ने अपनी एक बाणी उच्चारण की है तेती सवई अकाल उस्तत दे विच आउंदे ने गुरु साहब जी ने उत्थे झुकन वालियां दा भी जिक्र किया। दतार पिता महाराज जी कहिंदे ने जे बंदा कहे भी मैं झुक गया गुरु अगे मत्था टेक दिता ते मेरी भगती हो गई। गुरुदेव जी कहिंदे नहीं जे झुकना ही भगती हुंदी ते जिहड़ा तोप ची हुंदा निशान ची हुंदा निशाना लांदा तोप दे नाल वह भी बड़ा झुकदा है निवके झुकदा है पर वह निशाना लांदा है। बाणी विच गुरु ग्रंथ साहिब महाराज जी की बाणी विच भी निवण वाले नूं दतार जी ने कहा एक निवना प्रेम दा है पर एक निवना शिकारी वांगू निवना भी अपराधी दूना निवै ज्यों हंता मिरगाहे सीस निवाए क्या थी है जा हृदय कुसुद्धा जाहे। दतार जी कहिंदे अपराधी दूना निवै दूना निवदा जिन्हें अपराध किया जिदे मन अंदर प्रेम नहीं ज्यों हंता हंता दा अर्थ है मारना शिकार करना होवे मिरगाहे मिरगाहे दा अर्थ है मिर्ग दा कहिंदे जिवें कोई तीर अंदाज जां कोई बंदूक ची किसी जंगली जानवर का शिकार करता है तो वेखो किवें वह शह ला के बैठता है किवें वह झुक जाता है धरती से भी लिफ जाता है अपना आपा मिटा देता है धरती से भी पूरा लम्मा पै जाता है फिर सेध लाता है। परदाता जी कहिंदे वह सेध ला के निशाना मारता है इहदा मतलब है झुक गया परिदा हिरदे अंदर कुसुद पुणा है माड़ापन है फिर उहदा झुकिया परवाह ने। किसी ने दतार पिता महाराज जी कहिंदे कोई प्रेम दे विच ਆਪਾਂ ਕਹਿੰਦੇ ਨਾ ਕਈਆਂ ਨੂੰ ਕਿਸੇ ਤਰ੍ਹਾਂ ਦੀ ਹਵਾ ਆ ਜਾਂਦੀ ਹੈ ਉਹ ਸਿਰ ਮਾਰਦੇ ਕਈ ਵਾਰੀ ਲੋਰ ਆ ਜਾਂਦੀ ਹੈ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਜਿਹੜੇ ਕੋਈ ਆ ਜਗਰਾਤੇ ਵਗੈਰਾ ਕਰਦੇ ਨੇ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਬੜੇ ਢੋਲ ਢਮੱਕੇ ਵੱਜਦੇ ਨੇ ਉਹ ਲੋਰ ਆਉਂਦੀ ਉਹਨਾਂ ਨੂੰ ਸਿਰ ਮਾਰਦੇ ਨੇ ਵਾਲ ਖੋਲ ਲੈਂਦੇ ਨੇ ਤੇ ਕਈ ਉਹਨਾਂ ਅੱਗੇ ਹੱਥ ਜੋੜਨ ਲੱਗ ਜਾਂਦੇ ਨੇ ਵੀ ਪਤਾ ਨਹੀਂ ਇਹਦੇ 'ਚ ਹੀ ਬਾਬਾ ਜੀ ਆ ਗਏ ਨੇ ਉਹ ਭਗਤੀ ਮੰਨੀ ਜਾਂਦੀ। ਗੁਰੂ ਸਾਹਿਬ ਕਹਿੰਦੇ ਵੀ ਉਹ ਲੋਰ ਵਿੱਚ ਇਸ ਤਰ੍ਹਾਂ ਸਿਰ ਮਾਰਨਾ ਇਹ ਤਾਂ ਇਉਂ ਹੈ ਜਿਵੇਂ ਕਿਸੇ ਦੇ ਕੰਨ ਵਿੱਚ ਕੰਨ ਖਜੂਰਾ ਵੜ ਜਾਏ ਕੀੜਾ ਵੜ ਜਾਏ। ਗੁਰੂ ਸਾਹਿਬ ਜੀ ਦੀਆਂ ਉਦਾਹਰਣਾਂ ਨੇ ਕਹਿੰਦੇ ਜਿਵੇਂ ਕਿਸੇ ਦੇ ਕੰਨ ਵਿੱਚ ਕੋਈ ਕੀੜਾ ਵੜ ਜਾਓ ਕਿਵੇਂ ਸਿਰ ਪਟਕਦਾ ਹੈ ਮਾਰਦਾ ਹੈ ਜੇ ਇਸ ਤਰ੍ਹਾਂ ਸਿਰ ਮਾਰਨ ਵਾਲੀ ਭਗਤੀ ਹੁੰਦੀ ਹੁੰਦੀ ਤੇ ਜਿਹਦੇ ਕੰਨ ਵਿੱਚ ਖਜੂਰ ਵੜ ਗਿਆ ਕੀੜਾ ਵੜ ਗਿਆ ਉਹ ਵੀ ਪਟਕਦਾ ਪਿਆ ਦਾ ਮਤਲਬ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ। ਸਿਰ ਹਿਲਾਉਣ ਵਾਲਾ ਹੀ ਜੇ ਰੱਬ ਨੂੰ ਪਿਆਰਾ ਹੋ ਜਾਏ ਸਿਰ ਪਟਕਣ ਵਾਲਾ ਹੀ ਜੇ ਰੱਬ ਨੂੰ ਪਿਆਰਾ ਹੋ ਜਾਏ ਜੇ ਝੁਕਣ ਵਾਲਾ ਹੀ ਰੱਬ ਨੂੰ ਪਿਆਰਾ ਹੋ ਜਾਏ ਉਹਦੇ ਅੰਦਰ ਪ੍ਰੇਮ ਜਾਗ ਜਾਏ ਤੇ ਫਿਰ ਤਾਂ ਦਤਾਰ ਜੀ ਕਹਿੰਦੇ ਸਾਰਿਆਂ ਦੇ ਅੰਦਰ ਹੀ ਇਸ ਤਰ੍ਹਾਂ ਰੱਬ ਪੈਦਾ ਹੋ ਜਾਣਾ ਪਿਆਰ ਪੈਦਾ ਹੋ ਜਾਣਾ ਚਾਹੀਦਾ। ਕਹਿਣ ਤੋਂ ਭਾਵ ਹੈ ਕਿ ਬਾਹਰੀ ਕਰਮ ਦੇ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀਂ। ਬਾਹਰੀ ਕਰਮ ਨੂੰ ਨਾ ਨਿੰਦਿਆ ਹੈ ਗੁਰੂ ਸਾਹਿਬ ਜੀ ਨੇ ਨਾ ਬਾਹਰੀ ਕਰਮ ਨੂੰ ਸਵੀਕਾਰ ਕੀਤਾ ਨਾ ਅਸਵੀਕਾਰ ਕੀਤਾ। ਉਦੋਂ ਅਸਵੀਕਾਰ ਕਰ ਦਿੱਤਾ ਉਦੋਂ ਕਹਿ ਦਿੱਤਾ ਬੇਅਰਥ ਹੈ ਜੇ ਕਰਮ ਕਰਕੇ ਭਾਵ ਨਹੀਂ ਜਾਗਿਆ ਜੇ ਕਰਮ ਕਰਕੇ ਪ੍ਰੀਤ ਨਹੀਂ ਜਾਗੀ ਫਿਰ ਬੇਅਰਥ ਹੈ ਜੇ ਪ੍ਰੇਮ ਕਰਕੇ ਜੇ ਕਰਮ ਕਰਕੇ ਪ੍ਰੀਤ ਜਾਗ ਗਈ ਫਿਰ ਉਦੋਂ ਬਾਅਦ ਵੀ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਉਸ ਤੋਂ ਬਾਅਦ ਉਹ ਕਰਮ ਜਿਹੜਾ ਹੈ ਕਾਂਡ ਨਹੀਂ ਬਣਦਾ ਉਹ ਕਰਮ ਜਿਹੜਾ ਹੈ ਉਹਦੇ ਉੱਤੇ ਹਾਵੀ ਨਹੀਂ ਹੁੰਦਾ। ਪ੍ਰੇਮ ਪੈਦਾ ਹੋ ਗਿਆ ਉਸ ਨੂੰ ਫਿਰ ਉਹ ਆਪਣੇ ਆਪ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ। ਸੋ ਹਰ ਕਰਮ ਜਿਹੜਾ ਹੈ ਉਹ ਪ੍ਰਭੂ ਪ੍ਰੇਮ ਉਤਪੰਨ ਕਰਨ ਵਾਸਤੇ ਕੀਤਾ ਜਾਂਦਾ ਹੈ। ਕੋਈ ਵੀ ਧਰਮ ਦਾ ਕਰਮ ਹੈ ਉਹਨੂੰ ਕਰਮ ਕਾਂਡ ਕਹਿ ਲਈਏ ਉਹਨੂੰ ਧਰਮ ਦੇ ਕਰਮ ਕਹਿ ਲਈਏ ਉਹਨੂੰ ਕੁਝ ਵੀ ਨਾਮ ਅਸੀਂ ਦੇ ਲਈਏ ਉਹ ਹਰ ਇੱਕ ਕਰਮ ਪ੍ਰਵਾਨ ਹੋ ਜਾਏਗਾ ਜੇ ਵਾਹਿਗੁਰੂ ਪਰਮਾਤਮਾ ਦੇ ਪ੍ਰਤੀ ਅੰਦਰ ਭਾਵਨਾ ਪ੍ਰੇਮ ਜਾਗ ਗਿਆ ਤੇ ਜੇ ਪ੍ਰੇਮ ਨਹੀਂ ਜਾਗਿਆ ਫਿਰ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਏਕ ਪ੍ਰੇਮ ਕੈ ਅਧੀਨ ਇੱਕ ਪ੍ਰੇਮ ਕੈ ਬਹੀਨ ਇੱਕ ਪਰਮਾਤਮਾ ਦੇ ਪ੍ਰੇਮ ਤੋਂ ਬਿਨਾਂ ਸਭ ਕੁਝ ਬੇਅਰਥ ਹੈ ਸਭ ਕੁਝ ਬੇਅਰਥ ਹੈ। ਭਾਵੇਂ ਕੋਈ ਕਿਤੇ ਮੱਠਾਂ ਵਿੱਚ ਰਹੇ ਇਕੱਲਾ ਰਹੇ ਭਾਵੇਂ ਕੋਈ ਨੰਗੇ ਪੈਰ ਰਹੇ ਭਾਵੇਂ ਕੋਈ ਮੌਨ ਰਹੇ ਇਹ ਗੁਰੂ ਸਾਹਿਬ ਜੀ ਦੇ ਬਚਨ ਨੇ। ਸਵਈਆਂ ਵਿੱਚ ਗੁਰੂ ਸਾਹਿਬ ਨੇ ਇੱਕ ਸਵਈਆ ਹੋਰ ਉਚਾਰਨ ਕੀਤਾ
खूक मल हारी गज गदहा बिभूत तारी गिदुआ मसान बस करो ही करत है। घुग्गू मट वासी लगे डोलत उदासी मृग तरवर सदीन मोन साधे ही मरत है। बिंद के सदैया ताहे हीच के बड़ैया देत बंदरा सदीव पाए नांगे ही पिरत है। एक प्रेम के बहीन दतार पिता जी कहते एक अंगना अधीन काम क्रोध में प्रवीण एक प्रेम के बहीन कैसे क्या तरत है। कहते प्रेम तो बिना कोई किवें तर सकता है। जो के कहे मैं चुप रह गया वा पर उस चुप विच अंदर दी प्रीत नहीं जागी। ते गुरुदेव जी कहते रुख कदी नहीं बोलते। जे को कहे मैं ता बस्त्र त्याग दिते नगन पैरां नाल चलना गुरु साहब कहते बंदरा सदीव पाए नंग ही फिरता है। बंदरां दे पिछे कौन जोड़े लैके चलदा है। जे को कहे भी मैं गृहस्थ त्याग दिता परिवार त्याग दिता ते गुरुदेव पिता महाराज सच्चे पातशाह जी कहते भी जिन्हां नूं रब ने गृहस्थ विच प्रवेश करन दी काबिलियत ही नहीं दिती उन्हां दे अंदर गृहस्थ दे विच आउण दी काबिलियत ही नहीं। वह भी तो फिर यदा मतलब रब दे प्यारे हो गए क्योंकि उन्होंने अपना जत साहब कायम रखिया। कह लगे नहीं बिंद रखण नाल पैरां तो नंगे रहण दे नाल चुप कर जाण दे नाल खूक मल हारी खूक दर्थ गज गदहा बिभूत धारी खूक दर्थ सूर कहिंदे जे को कहे वे मल खाण नाल मल भी खांदे ना। कई धर्म ऐसे ने कई फिरके ऐसे ने कि अपनी गंदगी नूं फोलदे ने जां गंदा रहना ही अपने आप नूं बड़ा वड्डा धर्मी समझदे ने। ओ फिरके नूं कहा जांदा है जिहड़ा फिरका शिव दा पुजारी है वामपंथी कहा जांदा उहनां नूं। वामपंथी जिहड़े ने बड़े कुचील रहिंदे ने पर गुरदेव जी कहिंदे फिर सूर नूं रब मिलना चाहिए। जे को कहे भी कल्ली सुआह मलके ही रब मिल जाए फिर गुरु साहब कहिंदे गधे नूं मिलना चाहिए। वह भी रोज लेटियां मारदा है मिट्टी दे अंदर खूक मल हारी गज गदहा बिभूत धारी गिदुआ मसान वास करे ही करता है। मसाना विच जाके मड़िया विच जाके कई वास करदे ने चलीसे कटदे ने ते गुरु साहब कहिंदे गिदड़ ते रहिंदे ही मसाना विच ने ਉਹ ਤਾਂ ਬਿੱਜੂ ਤਾਂ ਰਹਿੰਦੀ ਮਸਾਨਾਂ ਵਿੱਚ ਨੇ ਮਾਸ ਖਾਂਦੇ ਨੇ ਫਿਰ ਉਹਨਾਂ ਨੂੰ ਰੱਬ ਮਿਲਣਾ ਚਾਹੀਦਾ। ਭਾਵ ਕਹਿਣ ਤੋਂ ਵੀ ਕਰਮ ਕੋਈ ਵੀ ਮਾੜਾ ਨਹੀਂ। ਹੁਣ ਮਸਾਨਾਂ ਵਿੱਚ ਰਹਿਣ ਦਾ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਵੀ ਪੜ੍ਹਦੇ ਹਾਂ। ਗੁਰੂ ਸਾਹਿਬ ਜਦੋਂ ਸੁਲਤਾਨਪੁਰ ਦੀ ਧਰਤੀ ਤੇ ਸਨ ਨਾ ਤੇ ਦਤਾਰ ਪਿਤਾ ਮਹਾਰਾਜ ਜੀ ਕਈ ਕਈ ਦਿਨ ਜਾ ਕੇ ਜਿਹੜੇ ਪਿੰਡ ਦੇ ਨਗਰ ਦੇ ਮਸਾਨ ਸਨ ਉਹਨਾਂ ਦੇ ਨੇੜੇ ਜਾ ਕੇ ਬੈਠ ਜਾਂਦੇ ਸਨ। ਹੁਣ ਦਤਾਰ ਜੀ ਦੀ ਜੋਤ ਨੇ ਲਿਖਿਆ ਵੀ ਮਸਾਨਾਂ ਵਿੱਚ ਵਾਸ ਕਰਨ ਵਾਲਾ ਤੇ ਉਹ ਤਾਂ ਜੇ ਉਹਦੇ ਅੰਦਰ ਪ੍ਰੇਮ ਨਹੀਂ ਤਾਂ ਗਿੱਦੜ ਵੀ ਗਿੱਦੜ ਵੀ ਮਸਾਨ ਵਿੱਚ ਰਹਿੰਦੇ ਨੇ। ਭਾਵ ਇਹ ਹੈ ਕਿ ਜੇ ਕਿਤੇ ਪ੍ਰੇਮ ਨਹੀਂ ਭਾਵਨਾ ਨਹੀਂ ਇਕਾਂਤ ਮਾਣ ਕੇ ਉਹਦੇ ਅੰਦਰ ਦਾ ਵਲਵਲਾ ਨਹੀਂ ਜਾਗਿਆ ਫਿਰ ਉਹਦੇ ਅੰਦਰ ਦਾ ਕੋਈ ਵੀ ਕਰਮ ਪ੍ਰਵਾਨ ਨਹੀਂ ਹੋਏਗਾ। ਫਿਰ ਉਵੇਂ ਹੀ ਜਿਵੇਂ ਹੋਰ ਜਾਨਵਰ ਉਸ ਥਾਵਾਂ ਤੇ ਰਹਿੰਦੇ ਨੇ। ਪਰ ਜੇ ਅੰਦਰ ਪ੍ਰੀਤ ਹੈ ਅੰਦਰ ਭਾਵਨਾ ਹੈ ਕੁਝ ਦੱਸਣ ਦੀ ਕੁਝ ਸਮਝਣ ਦੀ ਫਿਰ ਦਤਾਰ ਜੀ ਕਹਿੰਦੇ ਤੂੰ ਕਿਤੇ ਵੀ ਰਹਿ ਲੈ ਕਿਸੇ ਮੱਠ ਚ ਰਹਿ ਲੈ ਘਰ ਚ ਰਹਿ ਲੈ ਲੰਗਲ ਚ ਰਹਿ ਲੈ ਵਾਸ ਵਿੱਚ ਰਹਿ ਲੈ ਆਬਾਦੀ ਵਿੱਚ ਰਹਿ ਲੈ ਹਰ ਥਾਂ ਤੇ ਤੇਰੀ ਪ੍ਰਵਾਨਗੀ ਹੈ ਤੂੰ ਪ੍ਰਵਾਨ ਹੈ ਕਿਉਂਕਿ ਪ੍ਰੇਮ ਦੇ ਨਾਲ ਕੀਤਾ ਹੋਇਆ ਹਰ ਕਰਮ ਪ੍ਰਵਾਨ ਹੈ। ਪ੍ਰੇਮ ਵਹੀਨ ਕੋਈ ਵੀ ਕਰਮ ਪ੍ਰਵਾਨ ਨਹੀਂ ਭਾਵੇਂ ਫਿਰ ਤੂੰ ਉਹ ਸਾਕਸ਼ਾਤ ਧਰਮ ਬਣ ਕੇ ਆ ਜਾ। ਸੋ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਹੇ ਵਾਹਿਗੁਰੂ ਸੁੱਖ ਸਾਰੇ ਤੇਰੇ ਪ੍ਰੇਮ ਵਿੱਚ ਨੇ ਸਾਰਾ ਆਨੰਦ ਤੇਰੀ ਯਾਦ ਵਿੱਚ ਹੈ। ਜੋ ਕਰਮ ਆਪਾਂ ਕਰਦੇ ਹਾਂ ਉਹਦੀ ਯਾਦ ਵਿੱਚ ਕੀਤਾ ਜਾਏਗਾ ਉਹਦੇ ਪਿਆਰ ਵਿੱਚ ਕੀਤਾ ਜਾਏਗਾ ਤੇ ਬੜਾ ਸੁੰਦਰ ਹੋਵੇਗਾ ਬੜਾ ਕਮਾਲ ਦਾ ਹੋਏਗਾ। ਕਰਮ ਕਰਦਿਆਂ ਹੀ ਆਨੰਦ ਆਏਗਾ। ਇੱਕ ਅਸੀਂ ਕਹਿੰਦੇ ਹਾਂ ਵੀ ਕਰਮ ਕਰੀਏ ਬਾਣੀ ਪੜ੍ਹਨੀ ਜਾਂ ਸੇਵਾ ਕਰਨੀ ਜਾਂ ਕੋਈ ਵੀ ਅਸੀਂ ਕਰਮ ਕਰਦੇ ਹਾਂ ਕਈ ਵਾਰੀ ਕਰਮ ਕਰਦਿਆਂ ਆਨੰਦ ਨਹੀਂ ਆਉਂਦਾ ਅਸੀਂ ਕਹਿੰਦੇ ਹਾਂ ਵੀ ਆਨੰਦ ਬਾਅਦ ਵਿੱਚੋਂ ਮਿਲੇਗਾ। ਨਹੀਂ ਜੇ ਪ੍ਰੇਮ ਵਸ ਹੋ ਕਰਕੇ ਕੋਈ ਵੀ ਕਰਮ ਬੰਦਾ ਕਰਦਾ ਹੈ ਨਿਰੰਕਾਰ ਦੇ ਘਰ ਦਾ ਤੇ ਛੱਡੋ ਧਰਮ ਦੀ ਗੱਲ ਤੇ ਛੱਡੋ ਸੰਸਾਰ ਦੀ ਗੱਲ ਆਪਾਂ ਕਰ ਲਈ ਸੰਸਾਰ ਦਾ ਵੀ ਕੋਈ ਕਰਮ ਬੰਦਾ ਪ੍ਰੇਮ ਵਸ ਹੋ ਕੇ ਕਰੇ ਮੋਹ ਵਸ ਹੋ ਕੇ ਕਰੇ ਉਸ ਕਰਮ ਦੇ ਵਿੱਚੋਂ ਵੀ ਉਸ ਨੂੰ ਪਿਆਰ ਮਿਲਦਾ। ਇੱਕ ਮਾਂ ਆਪਣੇ ਗੋਦੀ ਚੁੱਕੇ ਹੋਏ ਬੱਚੇ ਨੂੰ ਆਪਣੇ ਸਰੀਰ ਦਾ ਖੂਨ ਦੇ ਤੁਪਕਿਆਂ ਨੂੰ ਦੁੱਧ ਵਿੱਚ ਬਦਲ ਕੇ ਪਿਆਉਂਦੀ ਹੈ ਕਰਮ ਕਰਦੀ ਆਪਣਾ ਰੂਪ ਨਿਚੋੜ ਕੇ ਪਿਆ ਦਿੰਦੀ ਹੈ ਪਰ ਕਦੀ ਵੀ ਉਹਦੇ ਅੰਦਰ ਇਸ ਪ੍ਰਤੀ ਨਫ਼ਰਤ ਨਹੀਂ ਪੈਦਾ ਹੁੰਦੀ ਬੋਝ ਨਹੀਂ ਪੈਦਾ ਹੁੰਦਾ ਕਿ ਇਹ ਮੇਰੇ ਜੋਬਨ ਨੂੰ ਖਾ ਗਿਆ ਹੈ। ਉਹਦੇ ਅੰਦਰ ਚਾਉ ਵੀ ਪੈਦਾ ਹੁੰਦਾ ਹੈ ਆਨੰਦ ਹੀ ਪੈਦਾ ਹੁੰਦਾ ਹੈ ਕਿਉਂ ਕਿਉਂਕਿ ਉਹ ਪ੍ਰੇਮ ਅਧੀਨ ਕਰਮ ਹੋ ਰਿਹਾ। ਪ੍ਰੇਮ ਅਧੀਨ ਬੰਦਾ ਥੋੜਾ ਥੋੜਾ ਟੁੱਕ ਕਾ ਟੁੱਕ ਵੀ ਦਿੱਤਾ ਜਾਏ ਨਾ
ਉਹਦੇ ਸਰੀਰ ਦਾ ਬੇਰਾ ਬੇਰਾ ਵੀ ਕਰ ਦਿੱਤਾ ਜਾਏ ਪ੍ਰੇਮ ਦੇ ਵਿੱਚ, ਉਹ ਫਿਰ ਵੀ ਕਹਿੰਦਾ ਵਾਹ ਵਾਹ। ਤੇ ਪ੍ਰੇਮ ਤੋਂ ਵਹੀਣ ਮਨੁੱਖ ਨੂੰ ਭਾਵੇਂ ਪਲੋਸੀ ਜਾਵੋ, ਭਾਵੇਂ ਪਦਾਰਥ ਉਹਦੇ ਅੱਗੇ ਰੱਖੀ ਜਾਓ, ਉਹਦੇ ਵਿੱਚੋਂ ਵੀ ਖੇੜਾ ਨਹੀਂ ਪੈਦਾ ਹੋਣਾ। ਸੁੱਖ ਭਾਵਨਾ ਵਿੱਚ ਹੈ, ਸੁੱਖ ਅੰਦਰ ਦੀ ਅਧੀਨਗੀ ਵਿੱਚ ਹੈ, ਸੁੱਖ ਅੰਦਰ ਦੀ ਪ੍ਰਵਾਨਗੀ ਵਿੱਚ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰਦੇ ਨੇ। ਦੱਖਣੇ ਮਹੱਲਾ ਪੰਜਵਾਂ, ਜਾਂ ਮੂੰਹ ਆਵਹਿ ਚਿੱਤ ਤੂੰ। ਹੇ ਵਾਹਿਗੁਰੂ, ਜਾਂ ਜਦੋਂ ਮੂੰਹ ਮੈਨੂੰ ਆਵਹਿ ਆਉਣਾ ਹੈ ਚਿੱਤ ਤੂੰ। ਹੇ ਵਾਹਿਗੁਰੂ, ਜਦੋਂ ਤੂੰ ਮੈਨੂੰ ਚਿੱਤ ਆਉਣਾ। ਇਹ ਤੂੰ ਕਹਿਣਾ ਹੀ ਬੜਾ ਪਿਆਰਾ ਸ਼ਬਦ ਹੈ ਕਿ ਪਰਮਾਤਮਾ ਜੀ ਜਦੋਂ ਮੈਨੂੰ ਤੁਸੀਂ ਚੇਤੇ ਆਉਂਦੇ ਹੋ, ਤੂੰ ਮੈਨੂੰ ਚੇਤੇ ਆਉਂਦਾ ਨਾ, ਤਾਂ ਹੱਬੇ ਸੁੱਖ ਲਹਾਉ, ਲਹਾਉ ਦਾ ਅਰਥ ਲਾਹਾ, ਮੈਨੂੰ ਸਾਰੇ ਸੁੱਖ ਮਿਲ ਜਾਂਦੇ ਨੇ। ਇਹ ਮੇਰੇ ਲਈ ਸਭ ਤੋਂ ਵੱਡਾ ਲਾਹਾ ਹੈ। ਲਾਹੇ ਲਈ ਭਜਨੇ ਆਪਾਂ, ਲਾਹੇ ਲਈ ਮਨੁੱਖ ਦੌੜਦਾ ਹੈ। ਗੁਰੂ ਸਾਹਿਬ ਕਹਿੰਦੇ ਸਭ ਤੋਂ ਵੱਡਾ ਲਾਹਾ ਕੀ ਹੈ, ਜਾ ਮੂੰਹ ਆਵਹਿ ਚਿੱਤ ਤੂੰ। ਹੇ ਪਰਮਾਤਮਾ, ਜਦੋਂ ਤੂੰ ਮੈਨੂੰ ਚਿੱਤ ਆਉਣਾ ਹੈ, ਚਿੱਤ ਆਉਣਾ ਹੈ, ਤਾਂ ਮੈਨੂੰ ਸਾਰੇ ਸੁੱਖ ਮਿਲ ਜਾਂਦੇ ਨੇ। ਪਰ ਜੇ ਤੂੰ ਵਿਸਰ ਜਾਏ, ਜੇ ਤੂੰ ਵਿਸਰ ਜਾਏ, ਤਾਂ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਨੇ ਤੂੰ ਵਿਸਰੈ ਤੋ ਸਭ ਕੋ ਲਾਗੂ, ਚੀਤ ਆਵੇ ਤਾਂ ਮਹਾ ਆਨੰਦਾ। ਹੇ ਵਾਹਿਗੁਰੂ, ਜੇ ਤੂੰ ਮੈਨੂੰ ਵਿਸਰ ਜਾਏ ਤਾਂ ਸਾਰਾ ਕੁਝ ਮੇਰੇ ਤੇ ਲਾਗੂ ਹੋ ਜਾਂਦਾ, ਭਾਰੀ ਹੋ ਜਾਂਦਾ, ਭਾਵ ਹੈ ਜਮ ਆ ਜਾਂਦੇ ਨੇ, ਦੁੱਖ ਆ ਜਾਂਦੇ ਨੇ, ਚਿੰਤਾਵਾਂ ਆ ਜਾਂਦੀਆਂ, ਸਾਰਾ ਕੁਝ ਮਾੜਾ ਜਿਹੜਾ ਮੇਰੇ ਤੇ ਲਾਗੂ ਹੋ ਜਾਂਦਾ, ਮੇਰੇ ਤੇ ਪ੍ਰਭਾਵ ਪਾਉਣ ਲੱਗ ਜਾਂਦਾ। ਪਰ ਜੇ ਤੂੰ ਮੈਨੂੰ ਚੇਤਾ ਆਵੇ, ਚੀਤ ਆਵੇ ਤਾਂ ਮਹਾਂ ਆਨੰਦਾ, ਪਰ ਜੇ ਤੂੰ ਚੇਤਾ ਆਵੇ ਫਿਰ ਮੈਨੂੰ ਮਹਾਂ ਆਨੰਦ ਹੈ, ਮਹਾਂ ਸੁੱਖ ਹੈ, ਮਹਾਂ ਖੇੜਾ ਹੈ, ਉਹ ਤੇਰੀ ਯਾਦ ਵਿੱਚ ਹੀ ਹੈ, ਤੇਰੇ ਚਿੰਤਨ ਵਿੱਚ ਹੀ ਹੈ। ਇਹੀ ਮੇਰੇ ਲਈ ਅਸਲ ਲਾਭ ਹੈ, ਅਸਲ ਪੂੰਜੀ ਹੈ, ਅਸਲ ਮੇਰੀ ਖੁਰਾਕ ਹੈ, ਅਸਲ ਮੇਰੀ ਸੰਪਤੀ ਹੈ। ਜੇ ਇਹ ਨਹੀਂ ਵਿਸਰੈ ਤਾਂ ਸਭ ਕੋ ਲਾਗੂ, ਸਾਰਾ ਕੁਝ ਵਿਸਰਨ ਤੇ ਲਾਗੂ ਹੋ ਜਾਂਦਾ। ਜੋ ਗੁਰਦੇਵ ਪਿਤਾ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤਨਾਸਰੀ ਰਾਗ ਵਿੱਚ ਕਿਰਪਾ ਕੀਤੀ ਹੈ ਨਾ, ਜਿੱਥੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਕਿ ਹੇ ਭਾਈ, ਹੇ ਜੀਵ, ਭਾਵੇਂ ਅਸੀਂ ਕਹਿੰਦੇ ਹਾਂ ਉਹ ਸ਼ਬਦ ਦੀਪਾਲਪੁਰ ਦੇ ਕੋੜੀ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਿਆ, ਪਰ ਉਹ ਸਾਰਿਆਂ ਲਈ ਉਚਾਰਿਆ। ਜਿੱਥੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਪਰਮਾਤਮਾ ਤੂੰ ਸਭ ਨੂੰ ਸਾਰਾ ਕੁਝ ਦਿੱਤਾ, ਪਰ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣਾ ਸਭ ਕੋਈ। ਜੈ ਤਨ, ਜਿਸ ਸਰੀਰ ਚੋਂ ਤੂੰ ਵਿਸਰ ਗਿਆ ਉਹ ਰੋਗੀ ਬਣ ਗਿਆ, ਜਿਸ ਤਨ ਨੂੰ ਤੂੰ ਚੇਤੇ ਆ ਗਿਆ ਉਹ ਅਮਰ ਹੋ ਗਿਆ, ਉਹਨੂੰ ਆਨੰਦ ਮਿਲ ਗਿਆ। ਨਾਨਕ ਮਨ ਹੀ ਮੰਜ ਰੰਗਾਵਲਾ, ਪਿਰੀ ਤੇ ਹੱਜਾ ਨਾਉ। ਹੇ ਪਿਰੀ, ਹੇ ਪਤੀ, ਹੇ ਵਾਹਿਗੁਰੂ, ਤੇ ਹੱਜਾ ਤੇਰਾ ਨਾਉ, ਤੇਰਾ ਨਾਮ ਮੈਨੂੰ ਇੰਨਾ ਚੰਗਾ ਲੱਗਦਾ, ਨਾਨਕ ਮਨ ਹੀ ਮੰਜ ਰੰਗਾਵਲਾ, ਮੈਂ ਆਪਣੇ ਮਨ ਦੇ ਵਿੱਚ, ਮੰਜ ਦਾ ਅਰਥ ਹੈ ਵਿੱਚ, ਰੰਗਾਵਲਾ, ਹੇ ਵਾਹਿਗੁਰੂ ਤੇਰੇ ਨਾਮ ਨੂੰ ਜਿਹੜਾ ਰੰਗ ਦੇਣ ਵਾਲਾ ਹੈ, ਰੰਗ ਨਾਮ ਖੁਸ਼ੀ ਦਾ ਵੀ ਹੈ, ਤੇਰਾ ਨਾਮ ਜਿਹੜਾ ਮਨ ਨੂੰ ਖੁਸ਼ੀ ਦੇਣ ਵਾਲਾ ਹੈ, ਮੈਂ ਉਸ ਨਾਮ ਨੂੰ ਆਪਣੇ ਮਨ ਵਿੱਚ ਹੀ ਅਰਾਧਦਾ ਹਾਂ, ਜਪਦਾ ਹਾਂ, ਪਿਆਰ ਕਰਦਾ ਵਾਂ, ਕਿਸੇ ਨਾਲ ਸਾਂਝਾ ਵੀ ਨਹੀਂ ਕਰਦਾ। ਇਹ ਪਿਰੀ ਦੀ ਗੱਲ ਕੀਤੀ ਹੈ, ਪਿਰੀ ਨਾਮ ਪਤੀ ਦਾ ਹੈ, ਕਾਮਣ ਨਾਮ ਔਰਤ ਦਾ ਹੈ, ਕੰਤ ਦੀ ਜਿਹੜੀ ਕਾਮਣ ਹੈ ਉਹਦਾ ਹੈ। ਉਹ ਜਦੋਂ ਆਪਣੇ ਪਿਆਰੇ ਨੂੰ ਯਾਦ ਕਰਦੀ ਹੈ ਨਾ, ਉਹ ਰੌਲਾ ਨਹੀਂ ਪਾਉਂਦੀ, ਉਹ ਸਦਾ ਆਪਣੇ ਹਿਰਦੇ ਵਿੱਚ ਹੀ ਉਹਦਾ ਮਨਨ ਕਰਦੀ ਹੈ। ਭਗਤ ਜਿਹੜਾ ਹੈ ਉਹ ਕਾਮਣ ਵਰਗਾ ਹੈ, ਰੌਲਾ ਨਹੀਂ ਪਾਉਂਦਾ। ਪਰ ਜੇ ਕੋਈ ਭਗਤੀ ਦਾ ਸ਼ੋਰ ਪੈ ਰਿਹਾ ਨਾ, ਵੀ ਸਾਰੇ ਪਾਸੇ ਦੱਸਿਆ ਜਾ ਰਿਹਾ ਕਿ ਮੈਂ ਭਗਤ ਹਾਂ, ਮੈਂ ਪ੍ਰਭੂ ਦੀ ਬੜੀ ਭਗਤੀ ਕਰਦਾ, ਇਹਦਾ ਮਤਲਬ ਹੈ ਇਹ ਉਸ ਔਰਤ ਵਰਗਾ ਹੈ ਜਿਹੜਾ ਆਪਣੇ ਪਤੀ ਵਰਤਾ ਹੋਣ ਦਾ ਲੋਕਾਂ ਕੋਲੋਂ ਦਾਅਵਾ ਲੈ ਰਿਹਾ ਹੈ। ਨਹੀਂ, ਭਗਤ ਉਹ ਜਿਹਦੀ ਭਗਤੀ ਉਹਦੇ ਹਿਰਦੇ ਵਿੱਚ ਹੀ ਚੱਲਦੀ ਹੈ। ਹਾਂ, ਦੁਨੀਆਂ ਆਖੇ ਕਿ ਇਹ ਭਗਤ ਹੈ, ਉਹਦੀ ਸ਼ੋਭਾ ਚਾਰੇ ਕੁੰਟਾਂ ਵਿੱਚ ਹੋਵੇ, ਪਰ ਉਹਦੀ ਭਗਤੀ ਦਾ ਕਰਨ ਦਾ ਅੰਦਾਜ਼ ਐਸਾ ਹੋਵੇ ਵੀ ਸਾਰਿਆਂ ਨੂੰ ਲੱਗੇ ਮੈਂ ਭਗਤਾਂ, ਫਿਰ ਦਾਤਾ ਜੀ ਕਹਿੰਦੇ ਉਹ ਅਸਲ ਭਗਤ ਨਹੀਂ। ਭਗਤ ਤਾਂ ਆਪਣੇ ਮਨ ਹੀ ਮੰਜ, ਮਨ ਦੇ ਵਿੱਚ ਹੀ ਰੰਗਾਵਲਾ, ਉਸ ਰੰਗਦਾਰ ਹਰਿਆਵਲ ਰੰਗਿਆਲਾ ਜਿਹੜਾ ਪ੍ਰਭੂ ਹੈ ਉਹਨੂੰ ਪਿਰੀ ਤਿਹਜਾ ਨਾਉ। ਹੇ ਪਿਰੀ, ਵਾਹਿਗੁਰੂ ਤੇਰਾ ਨਾਮ ਮੈਨੂੰ ਚੰਗਾ ਲੱਗਦਾ ਹੈ ਤੇ ਮੈਂ ਉਹਨੂੰ ਆਪਣੇ ਮਨ ਵਿੱਚ ਹੀ ਅਰਾਧਦਾ। ਮਹੱਲਾ ਪੰਜਵਾਂ, ਤੇਰੇ ਨਾਮ ਨੂੰ ਜਪਦਾ ਹਾਂ, ਹੋਰ ਮੈਨੂੰ ਕੀ ਚਾਹੀਦਾ? ਕੱਪੜ, ਭੋਗ, ਵਿਕਾਰ, ਇਹ ਸਭੇ ਹੀ ਚਾਰ। ਕਹਿੰਦੇ ਜਿਹੜੇ ਦੁਨੀਆਂ ਨੂੰ ਸੁੱਖ ਦੇਣ ਵਾਲੇ ਪਦਾਰਥ ਨੇ ਨਾ, ਬੰਦੇ ਦੇ ਮਨ ਨੂੰ ਕਦੋਂ ਸ਼ੋਭਾ ਮਿਲਦੀ ਹੈ, ਸੁੱਖ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਚੰਗਾ ਕੱਪੜਾ ਪਾ ਲੈ, ਬੜਾ
मन दे अंदर ए भी खुशी हुंदी है, मनुख चंगा कपड़ा पा ले, चंगे भोग ले, पदार्थां नू अपने पास रख ले, विकार दर्थ है उन्हां नू भोग ले, पदार्थां नू अपने पास रख ले, विकारी हो जाए, भोगी हो जाए, ते आखदा है भी मैं बड़ा खुश हाँ, मैं बड़ा प्रसन्न हाँ। पर गुरुदेव जी कहिंदे कदे प्रीत वाले नू पुछो, प्यार वाले नू पुछो कि तेनू रेशमी कपड़े दे दिए, तेनू सुंदर सुंदर 36 तरह के पदार्थ भोगन लई दे दिए, मन भौंदे विषय जो तेरे मन नू दुनिया नू चंगे लगदे ने ओ विकार, राज भाग दौलत शोहरत विषय विकार, तू जो चाहे ओ तेनू दे दिए ते तू प्रीत छड़ दे, प्यार अपने अंदरों त्याग दे। पर ओ की कहिंदा कपड़ भोग विकार ए हब्बे ही चार, वो कहिंदा प्रेमी दी नजर विच ए सारे ही हब दर्थ है, सारे ही चार दर्थ है, खे ने मिट्टी ने। वो कहिंदा नहीं, ये सब कुछ कपड़ जेड़ा है, दुनिया दे पदार्थ जेड़े ने कूड़ ने, झूठे ने। मैनू पदवियां नहीं चाहीदियां वड्डियां वड्डियां राजियां वालियां, क्योंकि दतार ने कहा प्रेमी लई कूड़ राजा, कूड़ प्रजा, कूड़ सब संसार, कूड़ मंडप, कूड़ माड़ी, कूड़ बैसनहार, कूड़ सोना, कूड़ कपड़, कूड़ पहननहार, कूड़ कूड़ा नेहो लगा विसरिया करतार। जिन्हां नू करतार विसरिया है उन्हां दा ते प्यार जा उन्हां दा ते मन उछाला खाएगा, विकार भोग के पदार्थ भोग के। ये नहीं भी जिदे अंदर प्यार है उहदा तन नहीं कज्जिया होया, जां उहदा पेट नहीं भरिया होया, जां उहने अपने आप नूं सवारिया शिंगारिया नहीं, नहीं उहदा सवारना, उहदा सजना, उहदा अपने आप नूं कज्जना, उहदा अपने आप नूं सुंदर बनाना, उह भी सारा कुछ धारण करदा है, पर उहदा सारा कुछ कर्म जिहड़ा है फिर उत्थी गल आ जांदी, उहदा प्रभु परायण हुंदा है, उह प्यार विच सारा कुछ इक लई करदा है, ते विकारी बेअंतां लई करदा है। उह जदों भी सजदा सवरदा है उहदे मन अंदर कई तरह के वलवले पैदे हुंदे ने, पर प्यारा कहिंदा उस परमात्मा तो बिना ए हब्बे ही चार, ए सारे चार ने, मैनू सुख किदे विच है, खाक लुड़ेंदा तन खे जो रत्ते दीदार। कहिंदे मेरा ते मन उन्हां दे चरणां दी धूड़ है, खाक धूड़ लुड़ेंदा दा अर्थ है लिटदा है, मैं तो अपने आप नूं लुटाना हां, तन खे अपने तन नूं उन्हां दी चरण धूड़ विच

ਲਾਗੀ ਰਹੇ ਦਇਆ ਕੇ ਦਿਆਲ ਮੁਹਿਪਤ ਤੋਂ ਉਧਾਰੀਏ। ਹੇ ਵਾਹਿਗੁਰੂ, ਮੇਰਾ ਸਰੀਰ ਟੁਕੜੇ ਟੁਕੜੇ ਮੈਂ ਕਰਕੇ ਉਹਨੂੰ ਪੀਸ ਕੇ ਸਾੜ ਕੇ ਉਹਦੀ ਸਵਾਹ ਬਣਾ ਦਿਆਂ ਤੇ ਉਹ ਸਵਾਹ ਮੈਂ ਉਸ ਰਾਹ ਤੇ ਪਾ ਦਿਆਂ ਜਿਸ ਰਾਹ ਤੋਂ ਤੇਰੇ ਪਿਆਰੇ ਗੁਜ਼ਰਦੇ ਨੇ, ਕਿਉਂਕਿ ਉਹਨਾਂ ਦੇ ਚਰਨ ਜਦੋਂ ਮੇਰੇ ਸਰੀਰ ਦੀ ਹੋਈ ਖਾਕ ਦੇ ਉੱਤੇ ਪੈਣਗੇ। ਤੇ ਪਤ ਪਾਦਿਕ ਪਦਿਕ ਤਹਿ ਕਹਿਣਗੇ, ਉਸ ਰਾਹ ਤੇ ਜਦੋਂ ਮੇਰੇ ਚਰਨ ਉਹਨਾਂ ਦੇ ਚਰਨ ਮੇਰੇ ਉੱਤੇ ਪੈਣਗੇ। ਤੇ ਪਤ ਪਾਤਿਕ ਚਰਨ ਲਿਵ ਲਾਗੀ ਰਹੇ, ਉਹਨਾਂ ਦੇ ਚਰਨ ਜਦੋਂ ਜੁੜਿਆ ਹੋਇਆਂ ਦੇ ਚਰਨ ਮੇਰੀ ਸਵਾਹ ਨਾਲ ਲੱਗਣਗੇ ਤੇ ਮੇਰੇ ਅੰਦਰ ਉਦੋਂ ਵੀ ਸ਼ਾਂਤੀ ਆਏਗੀ। ਦਇਆ ਕੇ ਦਿਆਲ ਮੁਹਿਪਤ ਉਧਾਰੀਏ, ਹੇ ਦਇਆ ਦੇ ਦਿਆਲੂ ਮੇਰੇ ਪਾਪੀ ਨੂੰ ਵੀ ਉਧਾਰ ਦੇ। ਖਾਕ ਲੁਣਿੰਦਾ ਤਨ ਖੇ ਜੋ ਰੱਤੇ ਦੀਦਾਰ, ਜੋ ਦੀਦਾਰ ਦੇ ਪ੍ਰੇਮ ਵਿੱਚ ਰੱਤੇ ਹੋਏ ਨੇ। ਹੇ ਵਾਹਿਗੁਰੂ, ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈ ਸਹਿਨਾਲੇ, ਮੈਂ ਵਾਹਿਗੁਰੂ ਤੇਰੇ ਪਿਆਰਿਆਂ ਦੀ ਧੂੜੀ ਵਿੱਚ ਆਪਣੇ ਆਪ ਨੂੰ ਲਟਾ ਦਿਆਂ। ਵੇਖੋ, ਪਹਿਲਾਂ ਸਵਈਆ ਉਚਾਰਨ ਕੀਤਾ ਸੀ ਗੁਰੂ ਸਾਹਿਬ ਨੇ, ਉੱਥੇ ਧੂੜੀ ਦਾ ਖੰਡਨ ਕੀਤਾ ਹੈ ਵੀ ਧੂੜੀ ਵਿੱਚ ਲਿਟਣਾ ਤੇ ਖੋਤਾ ਵੀ ਲਿਟਦਾ, ਪਰ ਉਹਦਾ ਕਰਮ ਸਿਰਫ ਕਰਮ ਹੈ, ਉਹਦੇ ਜੀਵਨ ਅੰਦਰ ਉਹ ਖਾਕ ਕੋਈ ਪ੍ਰਾਪਤੀ ਨਹੀਂ ਲਿਆਉਂਦੀ, ਕੋਈ ਤਰੱਕੀ ਨਹੀਂ ਲਿਆਉਂਦੀ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਵਿੱਚ ਮੈਂ ਆਪਣੇ ਆਪ ਨੂੰ ਲਿਟਾ ਦਿਆਂ, ਕਿਉਂਕਿ ਉਹਨਾਂ ਦੀ ਚਰਨ ਧੂੜ ਮੇਰੀ ਆਤਮਕ ਤਰੱਕੀ ਕਰਾਏਗੀ, ਮੇਰੇ ਅੰਦਰ ਹੋਰ ਪ੍ਰੇਮ ਦਾ ਵਾਧਾ ਹੋਏਗਾ। ਉਹ ਧੂੜ ਪ੍ਰਵਾਨ ਹੈ, ਜਿਹੜੀ ਮਿੱਟੀ, ਜਿਹੜੀ ਖੇਹ, ਜਿਹੜੀ ਧੂੜ ਸਾਡੇ ਅੰਦਰ ਆਤਮਾ ਦੀ ਤਰੱਕੀ ਕਰਦੀ ਹੈ, ਪ੍ਰੇਮ ਪੈਦਾ ਕਰਦੀ ਹੈ। ਤੇ ਜੇ ਕਿਤੇ ਉਸ ਧੂੜ ਦੇ ਵਿੱਚੋਂ ਪ੍ਰੇਮ ਹੀ ਪੈਦਾ ਨਹੀਂ ਹੁੰਦਾ, ਬੰਦੇ ਦੇ ਅੰਦਰ ਚਾਹ ਹੀ ਪੈਦਾ ਨਹੀਂ ਹੁੰਦਾ, ਫਿਰ ਉਸ ਧੂੜ ਨੂੰ ਤੇ ਜੀਵ ਨੂੰ ਖਾਕ ਨਾਲ ਤੇ ਖੋਤੇ ਨਾਲ ਤਸ਼ਬੀਹ ਦਿੱਤੀ ਹੈ। ਪਰ ਦਾਤਾ ਜੀ ਕਹਿੰਦੇ ਇੱਥੇ ਉਹ ਖਾਕ ਪਵਿੱਤਰ ਹੈ। ਮਹੱਲਾ ਪੰਜਵਾਂ, ਕਿਆ ਤੱਕੈ ਵਿਆਪਾਸ ਕਰ ਹੀ ਅੜੇ ਇੱਕ ਆਧਾਰ। ਹੇ ਵਾਹਿਗੁਰੂ, ਹੇ ਜੀਵ, ਪੰਚਮ ਪਾਤਸ਼ਾਹ ਜੀ ਕਹਿੰਦੇ ਕਿਆ ਕੀ ਤੱਕੈ ਵੇਖਦਾ ਵਿਆਹ ਪਾਸ, ਵਿਆਹ ਦਾ ਅਰਥ ਹੁੰਦਾ ਹੋਰ ਕੁਝ। ਦੂਸਰਾ, ਹੀੜੇ ਇੱਕ ਕਰ ਹੀੜੇ ਇੱਕ ਆਧਾਰ, ਹੇ ਮੇਰੇ ਮਨ ਇੱਕ ਦਾ ਆਧਾਰ, ਇੱਕ ਨੂੰ ਆਪਣਾ ਆਧਾਰ ਬਣਾ, ਵਿਆਹ ਨੂੰ ਦੂਜੇ ਨੂੰ ਤਿਆਗ ਦੇ, ਦੂਜਾ ਆਪਣੇ ਮਨ ਚ ਨਾ ਰੱਖ। ਬਸ ਇਹੀ ਹੈ, ਜਦੋਂ ਕੱਪੜ ਪਦਾਰਥ ਵਸਤੂਆਂ ਮਨੁੱਖ ਮਾਣਦਾ ਦਵੈਤ ਅੰਦਰ ਰਹਿੰਦੀ ਹੈ, ਇਸ ਕਰਕੇ ਉਹ ਪ੍ਰਵਾਨ ਨਹੀਂ ਕੀਤੀ। ਭਗਤ ਗੁਰਸਿੱਖ ਜੋ ਵੀ ਮਾਣਦਾ ਉਹਦੇ ਅੰਦਰ ਵਿਆਹ ਨਹੀਂ ਹੁੰਦੀ, ਉਹਨੂੰ ਇੱਕੋ ਦਾ ਹੀ ਆਧਾਰ ਹੁੰਦਾ, ਉਹਦਾ ਖਾਣਾ, ਉਹਦਾ ਪਹਿਨਣਾ, ਉਹਦਾ ਜਾਗਣਾ, ਉਹਦਾ ਸੌਣਾ, ਸਭ ਕੁਝ ਇੱਕ ਲਈ ਹੈ। ਥੀਓ ਸੰਤਨ ਕੀ ਰੇਨ, ਥੀਓ ਦਾ ਅਰਥ ਹੈ ਪ੍ਰਾਪਤ ਕਰ ਲੈ ਰੱਬ ਦੇ ਪਿਆਰਿਆਂ ਦੀ ਚਰਨ ਧੂੜ, ਜਿਤ ਲੱਭੀ ਸੁਖ ਦਾਤਾਰ, ਜਿਹਦੇ ਨਾਲ ਤੈਨੂੰ ਸਾਰੇ ਸੁੱਖ ਮਿਲ ਜਾਣਗੇ, ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ। ਪੌੜੀ, ਵਿਣ ਕਰਮਾ ਹਰ ਜੀਓ ਨਾ ਪਾਈਐ, ਹੇ ਭਾਈ ਆਪਣੇ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਬਿਨ ਸਤਿਗੁਰ ਮਨੁਆ ਨਾ ਲੱਗੈ। ਤੇ ਕਰਮ ਕਿਵੇਂ ਬਣਦੇ ਨੇ, ਜਿੰਨਾ ਚਿਰ ਮਨ ਸਤਿਗੁਰ ਨਾਲ ਲੱਗੇ, ਜਦੋਂ ਮਨ ਸਤਿਗੁਰ ਨਾਲ ਜੁੜ ਗਿਆ ਫਿਰ ਕਰਮ ਵੀ ਬਣ ਗਏ, ਉਹਨਾਂ ਕਰਮਾਂ ਦੇ ਨਾਲ ਫਿਰ ਵਾਹਿਗੁਰੂ ਨਾਲ ਪ੍ਰੀਤੀ ਪੈ ਜਾਂਦੀ ਹੈ। ਧਰਮ ਧੀਰਾ ਕਲ ਅੰਦਰੇ, ਇਹੋ ਪਾਪੀ ਮੂਲ ਨਾ ਤੱਗੈ, ਕਹਿੰਦੇ ਉਹ ਧਰਮ ਜਿਹੜਾ ਹੈ ਅੰਦਰ ਨੂੰ ਧੀਰਜ ਦੇਣ ਵਾਲਾ ਹੈ, ਉਸ ਧੀਰਜ ਧਾਰੀ ਮਨ ਦੇ ਅੰਦਰ ਇਸ ਪਾਪੀ ਨੂੰ, ਪਾਪ ਜਿਹੜਾ ਹੈ ਇਸ ਜੀਵ ਨੂੰ ਮੂਲ ਵੀ ਨਹੀਂ ਛੁੰਦਾ, ਜਦੋਂ ਇਹਦੇ ਅੰਦਰ ਵਾਹਿਗੁਰੂ ਦੀ ਬਖਸ਼ਿਸ਼ ਪੈ ਜਾਏ, ਲੱਗ ਜਾਏ, ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਘੜੀ ਮੋਹਤ ਨਾ ਲੱਗੈ, ਤੂੰ ਕੋਈ ਕਰਮ ਤਾਂ ਕਰ, ਇਹ ਕਰ, ਇਸ ਹੱਥ ਨਾਲ ਕਰ ਤੇ ਇਸ ਹੱਥ ਨਾਲ ਉਹਦਾ ਫਲ ਪ੍ਰਾਪਤ ਕਰ ਲੈ। ਕਹਿੰਦੇ ਕੋਈ ਵੀ ਕਰਮ ਬੰਦਾ ਕਰੇ, ਚੰਗਾ ਕਰੇ, ਮਾੜਾ ਕਰੇ, ਉਹਦਾ ਫਲ ਮਿਲਦਾ ਹੀ ਹੈ। ਘੜੀ ਮੋਹਤ ਨਾ ਲੱਗੈ, ਘੜੀ ਨਹੀਂ ਲੱਗਦੀ, ਸਮਾਂ ਨਹੀਂ ਲੱਗਦਾ, ਕੋਈ ਪ੍ਰੇਮ ਨਾਲ ਉਹਨੂੰ ਅਰਾਧੇ, ਉਹਨੂੰ ਧਿਆਵੇ, ਇਸ ਹੱਥ ਨਾਲ ਕਰਮ ਭਲਾ ਕਰੇ ਤੇ ਦੂਜੇ ਹੱਥ ਨਾਲ ਉਹਦੀ ਨਿੱਕੀ ਨੂੰ ਵੱਢ ਸਕਦਾ ਹੈ। ਤੇ ਚਰਥਾ, ਚਾਰੇ ਯੁਗ ਮੈਂ ਸੋਧਿਆ ਵਿਨ ਸੰਗਤ ਅਹੰਕਾਰ ਨਾ ਭਗੈ। ਗੁਰੂ ਸਾਹਿਬ ਕਹਿੰਦੇ ਭਾਵੇਂ ਚਾਰੇ ਯੁੱਗਾਂ ਵਿੱਚ ਭਰਮਣ ਕਰਕੇ ਵੇਖ ਲਓ, ਅਹੰਕਾਰ ਨੂੰ ਕੋਈ ਸ਼ਾਸਤਰ ਨਹੀਂ ਮਾਰ ਸਕਦਾ, ਕੋਈ ਵਿਚਾਰ ਨਹੀਂ ਮਾਰ ਸਕਦੀ, ਕੋਈ ਦਲੀਲ ਨਹੀਂ ਮਾਰ ਸਕਦੀ। ਹੰਕਾਰ ਸਤਸੰਗਤ ਵਿੱਚ ਆਇਆ ਹੀ ਮਿਟਦਾ ਹੈ, ਭੱਜ ਜਾਂਦਾ ਹੈ, ਜਦੋਂ ਕੋਈ ਸਤਸੰਗੀ ਬਣ ਜਾਂਦਾ ਹੈ। ਹਉਮੈ ਮੂਲ ਨਾ ਛੁੱਟੀ ਵਿਣ ਸਾਧੂ ਸਤਸੰਗੈ, ਹਉਮੈ ਮੂਲ ਨਹੀਂ ਛੁੱਟਦੀ ਜਿੰਨਾ ਚਿਰ ਉਹ ਸਾਧੂ ਦੀ ਸੰਗਤ ਨਾ ਹੋਵੇ, ਗੁਰੂ ਦੀ ਸੰਗਤ ਨਾ ਹੋਵੇ। ਤੇ ਚਰਥਾਹ ਨਾ ਪਾਵੇ ਜਿਚਰ ਸਾਹਿਬ ਸਿਓ ਮਨ ਭੰਗੈ, ਜਿੰਨਾ ਚਿਰ ਵਾਹਿਗੁਰੂ ਦੇ ਨਾਲ ਸਾਹਿਬ ਨਾਲ ਮਨ ਦੀ ਜੋੜ ਨਹੀਂ ਨਾ ਬੈਠਾ, ਜੁੜਤ ਨਹੀਂ, ਮਿਲਤ ਨਹੀਂ ਬਣੀ, ਮਨ ਭੰਗ ਹੈ, ਮਨ ਟੁੱਟਿਆ ਹੋਇਆ,
ਉਹਨਾਂ ਚਿਰ ਥਾਂ ਨਹੀਂ ਮਿਲਦੀ, ਟਿਕਾਣਾ ਨਹੀਂ ਮਿਲਦਾ। ਜਿਨ ਜਨ ਗੁਰਮੁਖ ਸੇਵਿਆ ਤਿਸ ਘਰ ਦੀਵਾਨ।

ਭੱਗੈ ਜਿਸ ਨੇ ਵੀ ਗੁਰੂ ਦੀ ਸੇਵਾ ਗੁਰੂ ਦੇ ਨਾਲ ਆਪਣੇ ਮਨ ਨੂੰ ਜੋੜ ਲਿਆ, ਗੁਰਮੁਖ ਬਣ ਗਿਆ ਹੈ, ਉਹ ਵਾਹਿਗੁਰੂ ਦੇ ਦੀਵਾਨ ਅੰਦਰ, ਵਾਹਿਗੁਰੂ ਦੀ ਦਰਗਾਹ ਅੰਦਰ ਅਭਿੱਜ ਹੋ ਜਾਂਦਾ ਹੈ, ਅਡਿੱਗ ਹੋ ਜਾਂਦਾ ਹੈ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ, ਹਰ ਕਿਰਪਾ ਤੇ ਸੁਖ ਪਾਇਆ, ਗੁਰ ਸਤਿਗੁਰ ਚਰਨੀ ਲੱਗੈ, ਧੰਨ ਗੁਰੂ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਜੋ ਗੁਰੂ ਕਿਰਪਾ ਨਾਲ ਗੁਰੂ ਦੇ ਚਰਨਾਂ ਵਿੱਚ ਆਣ ਕੇ ਜੁੜ ਜਾਂਦਾ, ਗੁਰੂ ਚਰਨੀ ਲੱਗ ਜਾਂਦਾ ਹੈ, ਗੁਰੂ ਚਰਨੀ ਲੱਗਿਆਂ ਨੂੰ ਹਰੀ ਦਾ ਦਰ, ਪ੍ਰਭੂ ਦਾ ਦਰ ਮਿਲ ਜਾਂਦਾ ਹੈ, ਗੁਰੂ ਕਿਰਪਾ ਨਾਲ ਉਹ ਕਰਮ ਉਜਾਗਰ ਹੋ ਜਾਂਦਾ, ਜਿਸ ਕਰਮ ਨਾਲ ਪ੍ਰਭੂ ਦੇ ਮਿਲਾਪ, ਪ੍ਰਭੂ ਦੇ ਦੀਦਾਰ ਦਾ ਭਾਗ ਉਜਾਗਰ ਹੋ ਜਾਂਦਾ। ਇਹ ਗੁਰੂ ਦੀ ਕਿਰਪਾ ਨਾਲ, ਸਤ ਸੰਗਤ ਦੀ ਕਿਰਪਾ ਨਾਲ ਹੁੰਦਾ, ਸਤ ਸੰਗਤ ਵਿੱਚੋਂ ਹੀ ਪੂਰਵਲਾ ਕਰਮ ਅੰਕੁਰਿਤ ਹੁੰਦਾ ਹੈ। ਗੁਰੂ ਕਿਰਪਾ ਕਰੇ ਸਾਨੂੰ ਸਭਨਾਂ ਨੂੰ, ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ, ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ, ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਤਿਨਾਂ ਦੇ ਜਥੇ ਪਾਸੋਂ ਸਰਵਣ ਕਰੀਏ। ਸੰਗਤ ਦੇ ਚਰਨਾਂ ਵਿੱਚ ਇੱਕ ਸ਼ਨੀਵਾਰ ਜ਼ਰੂਰੀ ਬੇਨਤੀ ਹੈ ਕਿ 11 ਮਈ ਤੋਂ ਲੈ ਕੇ 17 ਮਈ ਤੱਕ ਸਾਡੇ ਪਾਸ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਸੋਮਵਾਰ ਤੋਂ ਸ਼ਨੀਵਾਰ ਤੱਕ ਉਹ ਰਾਤਰੀ ਦੇ ਦੀਵਾਨਾਂ ਵਿੱਚ 7:30 ਤੋਂ 8:30 ਆਪ ਜੀ ਨੂੰ ਗੁਰਮਤ ਵਿਚਾਰਾਂ ਨਾਲ ਜੋੜਨਗੇ। ਐਤਵਾਰ ਦੇ ਦੁਪਹਿਰ ਦੇ ਦੀਵਾਨ ਹੋਣਗੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਹਫ਼ਤਾਵਾਰੀ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਲ ਥਲ ਮਹੀਅਲ ਰਵ ਰਹਿਆ ਸੋਏ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੁਹਿਲਾ, ਸਿਵਰਿਓ ਸਜਨ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ। ਹੋਂ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਨ ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸਜਨ ਸੀਸਣੀਆਂ। ਜਿਉ ਹੋਵੈ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਰਾਗ ਆਸਾ ਮਹਿਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰਗੁਰੇ ਪੋਦੇ ਸਨੇਕ ਬਾਬਾ। ਜੈਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਹਾਓ। ਵਿਸਵੇ ਤਸਿਆ ਘੜੀਆਂ ਪੈਰਾਂ, ਤਿੱਥੀ ਵਾਰੀ ਮਾਹੋ ਹੋਵਾ। ਸੂਰਜ ਏਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ, ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਨੇ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ। ਨੈਣ ਨਨ ਨੈਣ ਹੈ ਤੋਏ ਕੋ, ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬੇਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧੇ ਵਿਚਰਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਵਿਚ ਮਨੋ, ਅਨਜਨੋ ਮੋਹੇ ਆਏ ਪਿਆਸਾ। ਕਿਰਪਾ ਜਲਦੇ ਨਾਨਕ ਸਾਰੰ ਕੋ, ਹੋਏ ਜਾ ਤੇ ਤੇਰੇ ਨਾਏ ਵਾਸਾ। ਰਾ ਗੌੜੀ ਪੂਰਬੀ ਮਹਿਲਾ ਚੌਥਾ, ਤਾਂ ਕ੍ਰੋਧ ਨਗਰ ਬੋ ਪਰਿਆ। ਮੇਰੇ ਸਾਧੂ ਖੰਡਲ ਖੰਡਾ ਹੈ

ਬੇਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਪੀਹਾਂ ਖਾਟ ਚਲੋ ਹਰ ਲਾਹਾ ਆ ਗਏ ਵਸਨ ਸੁਹੇਲਾ ਔਦ ਗਟੈ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸੁਆਰੇ ਰਾਓ ਤੇ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹੋ ਰਸਕਤ ਕਥਾ ਤਨ ਜਾਨੀ ਜਾਂ ਕੋ ਆਏ ਸੋਏ ਬਿਹਾ ਜੋ ਗੁਰਤੇ ਮਨੇ ਵਸੇਰਾ ਨਿਜ ਕਰ ਮਹਿਰ ਪਾਓ ਸੁਖ ਸਹਿਜੇ ਬੋਰ ਨਾ ਆਏ ਗੋ ਫੇਰਾ।

0: ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੈ ਮੇਰਾ।
1: ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਹੋ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਨੂੰ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸੁਦਕ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਾਵੇ ਤਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਜੁਗੋ ਜੁਗਾ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲੋ ਜੀ। ਇਹ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਊਟੀਆਂ ਦੀ ਓਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾ ਚ ਅਰਦਾਸ ਬੇਨਤੀ ਜੋਧੜੀ ਹੈ। ਸਤਿਗੁਰੂ ਜੀ ਆਪ ਜੀ ਦਾ ਕੋਟੀ ਕੋਟ ਧੰਨਵਾਦ। ਸਤਿਗੁਰੂ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਇਸ ਵੇਲੇ ਤੱਕ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਰਬੱਤ ਸੰਗਤਾਂ ਨੂੰ ਖੁੱਲੇ ਦਰਸ਼ਨੀ ਦਰ ਦੇ ਕੇ ਨਿਹਾਲ ਕੀਤਾ। ਸੰਧਿਆ ਵੇਲੇ ਦੀਵਾਨਾਂ ਦੀ ਸਮਾਪਤੀ ਹੋਈ। ਸਤਿਗੁਰੂ ਜੀ ਆਪ ਜੀ ਦੇ ਸਰੂਪ ਸਾਹਿਬ ਜੀ ਦੀ ਟਹਿਲ ਸੇਵਾ ਨਿਭਾਉਂਦਿਆਂ ਸੋਹਲੇ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ, ਅੱਗੋਂ ਤੋਂ ਸੁਮਤ ਪ੍ਰਦਾਨ ਕਰਨਾ, ਦਰਾਈ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਅਤੇ ਹਾਜ਼ਰੀ ਦਰ ਪ੍ਰਵਾਨ ਕਰਨੀ ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਮਨੋਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹੁਕਮ ਅੰਦਰ ਚਾਰ ਪੈਰ ਰਹਿਣ, ਆਈਏ ਸੁੱਖਾਂ ਦੀ ਬਤੀਤ ਕਰਾਉਣੀ, ਅੰਮ੍ਰਿਤ ਵੇਲੇ ਦੇ ਜਾਗਣੀ ਨਿਤਨੇਮ ਕਰਨ ਦੇ ਬਲ ਉਦਮ ਚਾਓ ਪ੍ਰਦਾਨ ਕਰਨਾ। ਆਪ ਜੀ ਕਰੋ ਕਿਰਪਾ। ਸਤਿਗੁਰੂ ਜੀ ਆਪ ਜੀ ਆਪਣੇ ਨਿੱਜੀ ਸਥਾਨਾਂ ਲਈ ਚਾਲੇ ਪਾਓ, ਰਾਹ ਪਿੰਡੇ ਵਿੱਚ ਆਪਣੀ ਸੇਵਾ ਤੇ ਲੈਣ ਦਾ ਬਲ ਬਖਸ਼ਿਸ਼ ਕਰਨਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ভাল যে
1: জিন নানক সতগুরু

0: de un día, por ejemplo, de un día, de un día, de un día, de un día, de un día, de
1: ਲੰਗਰ ਕੀ ਤਰਫ ਮੂੰਹ ਕਰੇ
0: ਸਿੱਧੇ ਹੋ ਜਾਣਾ ਆਪਾਂ ਸਿੱਧੇ ਉੱਠ ਜਾਂਦੇ ਹੈ ਨਾ ਉਹ ਨਾ ਅੱਜ ਤੋਂ ਬਾਅਦ ਜਦੋਂ ਨਹੀਂ ਬਾਕੀ ਜਦੋਂ ਉੱਠੋ ਹਾਂ

0: ਅੱਛਾ
1: ਉੱਥੇ ਇੰਗਲਿਸ਼ ਜ਼ਿਆਦਾ ਸੀ ਤੇ ਇੰਗਲਿਸ਼ ਦੇ ਵਿੱਚ ਇਹ ਨੰਬਰ ਤੇ ਆ ਗਿਆ ਉੱਥੇ
0: ਅੱਛਾ

ਔਰ ਅੱਧੇ ਗੱਲ ਜਾਊਗਾ ਉਹ ਘਰੇ ਮਿਲਣਾ ਚਾਹੀਦਾ ਇਹ ਚਲੋ ਗੁਰੂ ਦੇ ਲੜ ਬੱਚੇ ਗੁਰੂ

0: ਚੱਲਦਾ ਰਹਿੰਦਾ ਅੱਜ ਮੈਂ ਕਿਤੇ ਕਿੰਨੇ ਕੁ ਦਿਨ ਵਾਸਤੇ ਅੱਗੇ ਪਿੱਛੇ ਤਾਂ ਚੱਲਦਾ ਚੱਲ ਰਹਿੰਦਾ ਕੰਮ
1: ਸਾਡੇ ਸਟੇਸ਼ਨ ਵਾਲਾ ਕਿਵੇਂ ਚੱਲਦਾ ਗੁਰਦੁਆਰਾ ਸਿੰਘ ਸਭਾ

Gracias.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਆਪ ਜੀਆਂ ਨੇ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਗੁਰੂ ਮੰਤਰ ਦੇ ਜਾਪ ਕੀਤੇ, ਸਤਿਗੁਰੂ ਜੀ ਜਪੇ ਨਾਮ ਦੇ ਵਿੱਚ ਬਰਕਤ ਪਾ ਕੇ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਤਿਗੁਰੂ ਜੀ ਸਭਨਾ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਕੇ ਦਰੋਂ ਕਰੋਂ ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨ, ਨਾਮ ਦੀ ਦਾਤ ਤੰਦਰੁਸਤੀਆਂ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਆਪਣੀਆਂ ਹਾਜ਼ਰੀਆਂ ਬਖਸ਼ਿਸ਼ ਕਰਨ। ਅੱਜ ਜੋ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਨੂੰ ਬਖਸ਼ਿਸ਼ ਕੀਤੇ ਨੇ, ਉਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਅੰਗ 757 ਅਤੇ 758 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਨ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਜਾਪ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਅਤੇ ਸੁਣਨ ਦੀ ਸਤਿਗੁਰੂ ਜੀ ਤਾਕਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ ਤਨ ਮਾਹੀ ਮਿਟਾਵਉ। ਸਿਮਰਉ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਊਨ ਸੰਗ ਮੋਹੇ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬੇਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜਿਹੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕਹੁ ਸਿਮਰਹਿ ਸੇ ਤਨਵੰਤੇ, ਪ੍ਰਭ ਕਹੁ ਸਿਮਰਹਿ ਸੇ ਪਤਵੰਤੇ। ਪ੍ਰਭ ਕਹੁ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕਹੁ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕਹੁ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕਹੁ ਸਿਮਰਹਿ ਸੇ ਬੇਮੁਹਤਾਜੇ। ਪ੍ਰਭ ਕਹੁ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕਹੁ ਸਿਮਰਹਿ ਸੇ ਸੁਖਵਾਸੀ। ਪ੍ਰਭ ਕਹੁ ਸਿਮਰਹਿ ਸਦਾ ਅਬੇਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕਹੁ ਸਿਮਰਹਿ ਸੇ ਪਰ ਉਪਕਾਰੀ। ਪ੍ਰਭ ਕਹੁ ਸਿਮਰਹਿ ਤਿਨ ਸਦਬਲਹਾਰੀ, ਪ੍ਰਭ ਕਹੁ ਸਿਮਰਹਿ ਸੇ ਮੁਖ ਸੁਹਾਵੇ। ਪ੍ਰਭ ਕਹੁ ਸਿਮਰਹਿ ਤਿਨ ਸੂਖ ਬਿਹਾਵੈ, ਪ੍ਰਭ ਕਹੁ ਸਿਮਰਹਿ ਤਿਨ ਆਤਮ ਜੀਤਾ। ਪ੍ਰਭ ਕਹੁ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕਹੁ ਸਿਮਰਹਿ ਤਿਨ ਅਨੰਦ ਕਨੇਰੇ। ਪ੍ਰਭ ਕਹੁ ਸਿਮਰਹਿ ਬਸ ਹੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ। ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕਹਿ ਸਿਮਰਨ ਕਾਰਜ ਪੂਰੇ। ਪ੍ਰਭ ਕਹਿ ਸਿਮਰਨ ਕਬਹੁ ਨ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ। ਪ੍ਰਭ ਕਹਿ ਸਿਮਰਨ ਸਹਿਜ ਸੁਮਾਨੀ, ਪ੍ਰਭ ਕਹਿ ਸਿਮਰਨ ਨਿਹਚਲ ਆਸਨ। ਪ੍ਰਭ ਕਹਿ ਸਿਮਰਨ ਕਮਲ ਬਿਗਾਸਨ, ਪ੍ਰਭ ਕਹਿ ਸਿਮਰਨ ਅਨਹਦ ਝੁਨ ਕਾਰ। ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਾਨ ਜਿਨ ਕਉ ਪ੍ਰਭ ਮਾਇਆ। ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ। ਹਰ ਸਿਮਰਨ ਨੀਚ ਚੌਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਣਾ। ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ। ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ। ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਅਤ ਪਹਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੂਟ ਪਾਪ ਪਰ ਹਰੈ। ਗੁਰਮੁਖ ਨਾਮ ਜਪਹੋ ਮਨ ਮੇਰੇ, ਨਾਨਕ ਪਾਵਹੁ ਸੂਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੂਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ। ਜਿਹੇ ਮਾਰਗ ਇਹ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ।
अनक बिघन जय आय संघारै हर का नाम तत्काल उधारै अनक जोन जनमै मर जाम नाम जपत पावै बिसराम हौ मैला मल कबहु न धोवै हर का नाम कूट पाप खोवै ऐसा नाम जपहु मन रंग नानक पाइय साध कै संग जिह मार्ग के गने जाए ना कोसा हर का नाम उहा संग तोसा जिह पैंडाए महान गुबारा हर का नाम संग उजियारा जहा पंथ तेरा को ना सियानु हर का नाम तह नाल पछानु जह महा पयान तपत बहु काम तह हर के नाम की तुम ऊपर शाम जहा त्रिखा मन तुझ आ करखै तह नानक हर हर अमृत बरखै भगत जना की बरतन नाम संत जना कै मन बिसराम हर का नाम दास की ओट हर कै नाम उदरी जान कूट हर जस करत संत दिन रात हर हर औखद साधक मात हर जन कै हर नाम निधान पार ब्रह्म जन की नो दान मान तान रंग रति रंग एक नानक जान कै बिरत बबेकै हर का नाम जन को मुक्त जुगत हर कै नाम जन को त्रिपत भुगत हर का नाम जन का रूप रंग हर नाम जपत कब परे ना भंग हर का नाम जन की वडयाई हर कै नाम जन शोभा पाई हर का नाम जन को भोग जोग हर नाम जपत कछ नाहे बेयोग जन राता हर नाम की सेवा नानक पूजै हर हर देवा हर हर जन कै मालक जीना हर तन जन को आप प्रभ दीना हर हर जन कै ऊट सताणी हर प्रताप जन अवर न जानी ओत पोत जन हर रस राते नाम सुन समाद नाम रस माते आठ पहर जन हर हर जपै हर का भगत प्रगट नहीं छपै हर की भगत मुकत बौ करे नानक जन संग केते तरे पार जात एहो हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिद वसै संत प्रताप दुर्त सब नसै संत का संग वड भागी पाई है संत की सेवा नाम त्याई है नाम तुल कश अवर ना होए नानक गुर मुख नाम पावै जन कोए सलोक बहु शास्त्र बहु सिमृति पेखे सर्ब टंडोल पूजस नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमृत वख्यान योग अभ्यास कर्म धर्म क्रिया सगल त्याग बन मध्य फिरिया अनेक प्रकार किए बहु जतना पूर्ण दान होमे बहु रतना शरीर कटाए होमे कार राती वर्तनेम करे बहु पाती नहीं तुल राम नाम विचार नानक गुरमुख नाम जपिए एक बार नौ खंड प्रथमे फिरै चेर जीवै महा उदास तपी सरथी वै अग्न माहे होमत प्राण कनक अश्व हैवर भूम दान न्योली कर्म करहै बहु आसन संजन जैन मार्ग संजम अत साधन निमक निमक कर शरीर कटावै तौपी होमै मैल न जावै हर के नाम संसर कश नाहे नानक गुरमुख नाम जपत गत पाहे मन कामना तीर्थ देश उठै गर्भ गुमान न मन ते हुटै सोच करै दिन सो अर रात मन की मैल न तन ते जात इस देही को बहु साधना करै मन ते कबहु न बिखिया टरै जाल तो वै बहु देहि अनीत सुध कहाँ होए काची पीत मन हर के नाम की महिमा ऊच नानक नाम उदरे पतत बहुमूच बहुत सियाणप जम का भव ब्यापै अनेक जतन कर त्रिशन ना त्रापै पीक अनेक अगन नहीं बुझै कोट उपाव दरगा नहीं सिजै शूट सनाही उब पयाल मुहे ब्यापह माया जाल अवर करतूत सगली जम डाने गोविंद भजन बिन तिल नहीं माने हर का नाम जपत दुख जाए नानक बोलै सहज सुबाए चार पदार्थ जे को मांगै साध जना की सेवा लागै जे को अपना दुख मिटावै हर हर नाम हृदय साध गावै जे को अपनी शोभा लोरै साध संग एहो मैं शोरै जे को जन्म मरण ते डरै साध जना की सरणी परै जिस जन को प्रभ दर्श प्यासा नानक ताकै बल बल जासा सकल पुरख मैं पुरख प्रधान साध संग जाका मिटै अभिमान आप सकाओ जो जाने नीचा सो गनिय सब ते ऊंचा जाका मान होए सगल की रीना हर हर नाम तिन घट घट चीना मन अपने ते बुरा मिटाना पेखै सगल श्रेष्ठ साजना सुख दुख जान साम दृष्टेता नानक पाप पुन नहीं लेपा निर तन कौ तन तेरो नाउ निथावे कौ नाउ तेरा थाउ निमाने को प्रभ तेरो मान सगल कटा कौ देव दान करन करावन हार स्वामी सगल कटा के अंतर जामी अपने गात मित जान हूं आपे अपन संग आप प्रभ राते
ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹਉ ਜੀ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਇਹ ਉਹ ਉਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ। ਸਲੋਕ ਨਿਰਗੁਣ ਯਾਰ ਇਹ ਅਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭਹੀ ਨਾਲ ਅਸ਼ਟਪਦੀ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਬਾਰ ਬਵਿਸਥਾ ਤੁਜੈ ਪਿਆਰੈ ਦੂਧ, ਭਰ ਜੋਵਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਓ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲਿਹੋ ਤਾਉ ਨਾਨਕ ਸੀਜੈ। ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ, ਸੁਤ ਭਰਾਤ ਮੀਤ ਬੰਤਾ ਸੰਗ ਹਸ ਹੈ। ਜਿਹ ਪ੍ਰਸਾਦ ਪੀਵਹ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਜਿਹ ਪ੍ਰਸਾਦ ਭੋਗ ਹੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਆਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦ ਅੰਤ ਜਿਉ ਰਾਖਨ ਹਾਰ, ਤਿਸਿਉ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਵ ਨਿਤ ਪਾਵੈ, ਤਾਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾਕੋ ਅੰਦਾ ਜਾਨਤ ਦੂਰੇ। ਜਾ ਕੀ ਟਹਿਲ ਪਾਵੈ ਦਰਗਹ ਮਾਨ, ਤਸਹਿ ਬਿਸਾਰੈ ਮੁਗਦ ਅਜਾਨ। ਸਦਾ ਸਦਾ ਇਹ ਭੂਲਨ ਹਾਰ, ਨਾਨਕ ਰਾਖਨ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋਟ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਾਸਮ ਸੰਗ ਹੋਏ। ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲੇਹੋ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ਼ ਨਾਹੇ ਕਾਸ਼ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਾਨ ਸਹਿਜ ਸੁਮਾਤ। ਸੁਨ ਅੰਦਾ ਕੈਸੇ ਮਾਰਗ ਪਾਵੈ, ਕਰ ਗੈ ਲੇਹੋ ਊੜ ਨਿਭਾਵੈ। ਕਹਾ ਬੁਝਾਰਤ ਬੂਜੈ ਡੋਰਾ, ਨਿਸ ਕਹੀਐ ਤਉ ਸਮਝੈ ਪੋਰਾ। ਕਹਾ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤਉ ਪੀ ਸੋਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਦ ਊਹਾ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਾਰੈ। ਸੰਗ ਸੁਹਾਈ ਸੋ ਆਵੈ ਨਾ ਚੀਤ, ਜੋ ਬੈ ਰਾਈ ਤਾ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਪੀਤਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ। ਬੈਰ ਬਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ, ਮਹਾਂ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ। ਨਾਨਕ ਰਾਖ ਲੇਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ। ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ। ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ। ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋੜ ਕੈ। ਲਾਗ ਹੈ ਆਨ ਸੁਆਏ, ਨਾਨਕ ਕਹੂ ਨ ਸੀ ਜਈ। ਬਿਨ ਨਾਵੈ ਪਤ ਜਾਏ ਅਸ਼ਟਪਦੀ। ਦਸ ਬਸਤੂ ਲੇ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਏਕ ਪੀ ਨ ਦੇ ਦਸ ਪੀ ਹੈਰ ਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕਹੋ ਕੀਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਤੋਕ ਨਾਨਕ ਤਿਨ ਪਾਇਆ। ਅਗੰਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਬਰਤੈ ਆਨੰਦ ਉਲਾਸ। ਆਪਣੀ ਅਮਾਨ ਕਾਸ਼ ਬਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸਤ ਤਿਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨੇਕ ਭਾਂਤ ਮਾਇਆ ਕੀ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜੋ ਦੀਸੈ ਸੋ ਚਾਲਨ ਹਾਰ, ਲਾਪਟ ਰਹੇ ਤਹ ਅੰਧ ਅੰਧਾਰ। ਬਟਾਊ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨ ਆਵੈ ਕੇਹ।
मन हर के नाम की प्रीत सुखदाई कर कृपा नानक आप लय लाई मिथ्या तन धन कुटंब सुबाया मिथ्या होमे ममता माया मिथ्या राज जोबन तन माल मिथ्या काम क्रोध बिकराल मिथ्या रथ हस्ती अश्व वस्त्रा मिथ्या रंग संग माया पेख हस्ता मिथ्या ध्रुव मोह अभिमान मिथ्या आपस ऊपर करत गुमान अस्थिर भगत साधकी शरण नानक जप जप जीवै हर के चरण मिथ्या श्रवण पर निंदा सुनहै मिथ्या हस्त पर दर्भ को हिरहै मिथ्या नेत्र पेखत परत्रय रूपाद मिथ्या रसना भोजन अनुस्वाद मिथ्या चरण पर विकार को ताव है मिथ्या मन पर लोभ लुभाव है मिथ्या तान नहीं पर उपकार मिथ्या बास लेत बेकार बिन बूझे मिथ्या सब पहे सफल देह नानक हर हर नाम लय बिरथी साकत की अर्जा साच बिना कह होवत सूचा बिरथा नाम बिना तन अंध मुखावत ताके दुर्गंध बिन सिमरण दिन रैन बिरथा बेहाय मेघ बिना ज्यो खेती जाय गोविंद भजन बिन बिरते सब काम ज्यो कृपन के नरारथ दाम धन धन ते जन जिह कट बस्यो हर नाओ नानक ताके बल बल जाओ रहत अवर काश अवर कुमावत मन नहीं प्रीत मुख हो गंड लावत जानन हार प्रभु प्रवीण बाहर भेख न काहू पीन अवर उपदेसय आप न करे आवत जावत जनमय मरै जिसका अंतर बसे निरंकार तिसकी सीख तरै संसार जो तुम भाने तिन प्रभ जाता नानक उन जन चरण पराता करो बेनती पार ब्रह्म सब जाने अपना किया आपे मन आपे आप करत नबेरा किसे दूर जनावत किसे बुझावत नेरा उपाव सियानप सगल ते रहत सब कछ जाने आत्म की रहत जिस भावै तिस लय लड़ लाए थान थनंतर रहया समाये सो सेवक जिस कृपा करी निमख निमख जप नानक हरि सलोक काम क्रोध अर लोभ मोह बिन सुजाए अहमेव नानक प्रभ शरणागति कर प्रसाद गुरुदेव अष्टपति जिह प्रसाद शक्ति ही अमृत खाहे तिस ठाकुर कौ रख मन माहे जिह प्रसाद सुगंधत तन लावह तिस को सिमरत परमगत पावह जिह प्रसाद बस है सुख मंत्र तिसे त्याय सदा मन अंदर जिह प्रसाद ग्रह संग सुख बसना आठ पहर सिमरहो तिस रसना जिह प्रसाद रंग रस भोग नानक सदा त्याय त्यावन जोग जिह प्रसाद पाठ पटंबर हटावह है तिस है त्याग अवर कतल तिस है त्याग कत अवर लुभाव है जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मन मुख ताको जस रसन बखानै जिह प्रसाद तिरु रहता धर्म मन सदा त्याय केवल पार ब्रह्म प्रभ जी जापत दरगह है मान पाव है नानक पत सेती घर जाव है जिह प्रसाद आरोग कंचन देही लेव लावहो तिस राम स्नेही जिह प्रसाद तेरा उला रहत मान सुख पाव है हर हर जस कहत जिह प्रसाद तेरे सगल छिद्र ठाके मान सरणी पर ठाकुर प्रभ ताकै जिह प्रसाद तुझ को न पहुचे मन साथ साथ सिमराहो प्रभ ऊचे जिह प्रसाद पाई दुर्लभ देहि नानक ताकी भगत करे हे जिह प्रसाद अपूखन पहरी जय मान तिस सिमरत क्यों आलस की जय जिह प्रसाद असव हस सवारी मान तिस प्रभ कौ कबहू ना बिसारी जिह प्रसाद बाग मिलख तना राख बुरोए प्रभ अपने मना जैन तेरी मन बनत बनाई उठत बैठत साध तिस है त्याई तिस है त्याय जो एक अलख है इहा उहा नानक तेरी रख है जिह प्रसाद करह पुन बहुदान मन आठ पहर कर तिसका ध्यान जिह प्रसाद तू आचार व्यवहारी तिस प्रभ कौ सास सास चेतारी जिह प्रसाद तेरा सुंदर रूप सो प्रभ सिमरहो सदा अनूप जिह प्रसाद तेरी नीकी जात सो प्रभ सिमर सदा दिन रात जिह प्रसाद तेरी पत रह गुरु प्रसाद नानक जस कहै जिह प्रसाद सुन है करण नाद जिह प्रसाद पेख है बिस्माद जिह प्रसाद बोलह अमृत रसना जिह प्रसाद सुख सहजे बसना जिह प्रसाद हस्त कर चल है जिह प्रसाद संपूर्ण फल है जिह प्रसाद परम गत पाव है जिह प्रसाद सुख सहज समाव है ऐसा प्रभ त्याग अवर कत लागहो गुरु प्रसाद नानक मन जागहो जिह प्रसाद तू प्रगट संसार तिस प्रभ कौ मूल न मनहो बिसार जिह प्रसाद तेरा प्रताप रे मन मूड तू ताको जाप
ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵਹਿ ਸਾਚੋ ਰੇ ਮਨ ਮੇਰੇ ਤੂੰ ਤਾਸਿਉ ਰਾਚੋ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸੁ ਪ੍ਰਭੂ ਦਇਆ ਤੇ ਕਮਲ ਵਿਗਾਸੁ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪਹੋ ਕਛੂ ਨ ਕਿਨਹੂੰ ਲਾਇਆ ਜਿਤ ਜਿਤ ਲਾਵਹੋ ਤਿਤ ਲਗਹਿ ਹਰ ਨਾਥ ਨਾਨਕ ਇਨ ਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋ ਤਨ ਮੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁੱਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨਖਤ ਹੂੰ ਧਾਵੈ ਸਾਧ ਸੰਗ ਆਸ ਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹੋ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੈ ਸੰਗ ਨ ਕਬਹੁ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸਾਧ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛੁ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਕਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਇਹਾਂ ਉਹਾਂ ਸੋਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨਉ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੈ ਸੰਗ ਨਾ ਮੰਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧ ਕੀ ਮਹਿਮਾ ਬੇਦ ਨਾ ਜਾਣਾ ਹੈ ਜੇ ਤਾ ਸੁਣ ਹੈ ਤੇ ਤਾ ਬਖਿਆਨਾ ਹੈ ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕ ਸਬਿਨ ਕੋਏ ਨਾਨਕ ਏ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੌ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉ ਬਸੁਧਾ ਕੋਉ ਖੋਦੈ ਕੋਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉ ਪਾਵਕ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਜੈਸੇ ਧਰ ਉਪਰ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੈ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇਜਨ ਪਹੇ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
ब्रह्म ज्ञानी का पूजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कहे गरीबी समाहा, ब्रह्म ज्ञानी पर उपकार उमाहा, ब्रह्म ज्ञानी कहे नाही धंधा, ब्रह्म ज्ञानी ले तावत बंधा, ब्रह्म ज्ञानी कहे होय सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कह एक रंग, ब्रह्म ज्ञानी कह बस प्रभ संग, ब्रह्म ज्ञानी कह नाम आधार, ब्रह्म ज्ञानी कह नाम प्रवार, ब्रह्म ज्ञानी सदा सद जागत, ब्रह्म ज्ञानी अहंग बुद्ध त्यागत, ब्रह्म ज्ञानी कह मान परमानंद, ब्रह्म ज्ञानी कह कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बीता, ब्रह्म ज्ञानी एक संग हेता, ब्रह्म ज्ञानी कह होय अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाईए, ब्रह्म ज्ञानी को बल बल जाइए, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी का सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न जाए आदि आख्यर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्ट का करता, ब्रह्म ज्ञानी साध जीवै नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल कार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी सलोक, उर तारे जो अंतर नाम, सर्व मैं पिख है भगवान, निमुख निमुख ठाकुर नमस्कार, नानक ओह अपरस सगल निस्तारे, अष्टपदी मिथ्या नाही रसना पारस, मन मह प्रीत निरंजन दरस, पर त्रै रूप न पिख है नेत्र, साध की टहल संत संग हेत, करन न सुने कहू के निंदा, सब ते जाने आपस को मंदा, गुर प्रसाद बिखिया पर हरे, मन की बाशना मन ते टरै, इंद्री जित पंच दोख ते रहत, नानक कूट मध्य को ऐसा आपरस, बैसनो सो जिस ऊपर सो प्रसन्न, बिसन की माया ते हुए भिन्न, कर्म करत हो वै नेह कर्म, तिस बैसनो का निर्मल धर्म, काहू फल की इच्छा ने बाछ, केवल भगत कीर्तन संग रच, मन तन अंतर सिमरन गोपाल, सब ऊपर होवत कृपाल, आप दृढ़ अवरह नाम जपावे, नानक ओ बैष्णो परम गत पावे, भगवती भगवंत भगत का रंग, सगल त्याग दुष्ट का संग, मंते बिनसै सगला भरम, कर पूजै सगल पार ब्रह्म, साध संग पापा मल खोवै, तिस भगवती की मत उत्तम होवै, भगवंत की टहल करे नित नीत, मान तन अर्पै बिष्णु प्रीत, हर के चरण हृदय बसावै, नानक ऐसा भगवती भगवंत को पावे, सो पंडित जो मन प्रबोधै, राम नाम आत्म मैं सोधै, राम नाम सार रस पीवै, उस पंडित कै उपदेश जग जीवै, हर की कथा हृदय बसावै, सो पंडित फिर जून न आवै, वेद पुराण सिमरत बूझै मूल, सुख मैं जाने अस्थूल, चौहवरना को दे उपदेश, नानक उस पंडित को सदा आदेश, बीज मंत्र सर्व को ज्ञान, चौवरना मैं जपै को नाम, जो जो जपै तिसकी गत होए, साध संग पावै जन कोए, कर कृपा अंतर उर तारै, पास प्रेत मुगध पाथर को तारै, सर्व रोग का औखद नाम, कल्याण रूप मंगल गुण गाम, काहू जुगत कितै न पाइय धर्म, नानक तिस मिलै जिस लिखिया धुर कर्म, जिसके मन पार ब्रह्म का निवास, तिसका नाम सत रामदास, आत्म राम तिस नदरी आया, दास द संतन पाए तिन पाया, सदा निकट निकट हर जान, सो दास दरगह प्रवान, अपने दास को आप कृपा करे, तिस दास को सब सोजी परै, सगल संग आत्म उदास, ऐसी जुगत ऐसी जुगत नानक रामदास, प्रभ की आज्ञा आत्म हितावै, जीवन मुक्त सो कहावै, तैसा हार खो तैसा उस सोग, सदा आनंद तह नहीं बियोग, तैसा सुवर्ण तैसी उस माटी, तैसा अमृत तैसी बेखो खाटी, तैसा मान तैसा अभिमान, तैसा रंक तैसा राजान, जो वरताए साई जुगत नानक ओ पुरख कही है, जीवन मुक्त पार ब्रह्म के सगले ठाऊ, जेत जेत घर राखै तैसा तिन नाऊ, आपे करण करावण जोग, प्रभ पावै सोई फुन होग, पसरेउ आप होए अनत तरंग, लखी न जाहे पार ब्रह्म के रंग,
जैसी मत दे तैसा प्रगास, पार ब्रह्म करता अभिनाश, सदा सदा सदा दयाल, सिमर सिमर नानक पहि निहाल, सलोक उस्तत करहे अनेक जन, अंत न पारावार, नानक रचना प्रभ रची, बहुविध अनक प्रकार, अष्टपदी कई कोट होए पु

ਸਮਾਇ ਸਰਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਾਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖਿਅਤਰ ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸੁਤਾਰੈ ਕਈ ਕੋਟ ਰਾਜ ਸੁਤਾਮਸ ਸਾਤਕ ਕਈ ਕੋਟ ਬੇਦ ਪੁਰਾਣ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੇ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮਹਿ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠ ਹੀ ਖਾਹੇ ਕਈ ਕੋਟ ਘਲ ਹੈ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕੇਸ਼ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲੇਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸਨ ਪ੍ਰਭ ਪਿਆਸ ਤਿਨ ਕਉ ਮਿਲਿਓ ਪ੍ਰਭ ਅਬਿਨਾਸ ਕਈ ਕੋਟ ਮੰਗ ਹੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਏ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਾਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਅਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾ ਕਾਂਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਹੈ ਆਤਮ ਰਸ ਸੁਖ ਸਹਿਜ ਸਮਾਵੈ ਹੈ ਆਪੂ ਨੇ ਜਨ ਕਉ ਸਾ ਸਾ ਸਮਾਰੇ ਨਾਨਕ ਹੋਏ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰਨੈ ਜਲ ਸਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ ਜੋ ਕਿਰਪਾਇਆ ਸੋਈ ਹੋਗ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਖਿੰਨ ਮਹਿ ਥਾਪੂ ਥਾਪਨ ਹਾਰ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਆ ਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਿਆ ਸਮਾਈ ਪ੍ਰਭ ਭਾਵੈ ਮਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਤਰ ਤਰਾਵੈ ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਆਵਰ ਨਾ ਆਵੈ ਕਹੋ ਮਨੁਖ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ ਜੋ ਤਿਸ ਭਾਵੈ ਸੋਈ ਕਰੇ ਅਨ ਜਾਨਤ ਬਿਖਿਆ ਮੈਂ ਰਚੈ ਜੇ ਜਾਨਤ ਆਪਨ ਆਪ ਬਚੈ ਭਰਮੇ ਭੂਲਾ ਦੈਦ ਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸੇ ਆਪਣੀ ਭਗਤ ਦੇ ਨਾਨਕ ਤੇ ਜਾਨ ਨਾਮ ਮਿਲੇ ਖਿਨ ਮਹਿ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕਉ ਆਪਣੇ ਕਰੇ ਬਖਸੀਸ ਤਾਕਾ ਲੇਖਾ ਨਾ ਗਣੈ ਜਗਦੀਸ ਜਿਉ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰ ਖਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਾਇਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਰਤ ਕਰੇ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋਤਰਵਾਲ ਕਬਹੂ ਹੋਏ ਬਹਿ ਬੱਡ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ ਕਬਹੂ ਆਪ ਕੀਰਤ ਮਹਿ ਆਵੈ ਕਬਹੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵ ਹੀ ਰਹੇ ਗੁਰੂ ਪ੍ਰਸਾਦ ਨਾਨਕ ਸੱਚ ਕਹੈ ਕਬਹੂ ਹੋਏ ਪੰਡਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿੱਧ ਸਾਧਕ

ਗਿਆਨ। ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰ ਮੈਂ ਪਰਮੀਆ, ਨਾਨਾ ਰੂਪ ਜਿਉ ਸਵਾਂਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜਿਉ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸ ਹੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮਹਿ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰੂ ਬਾਨ ਸਲੋਕ, ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾਕਾ ਜੰਤ, ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਸ਼ ਸੰਗ ਨਾ ਜਾਵੈ, ਬਹੁ ਲਸ਼ਕਰ ਮਾਨ ਕੋ ਉਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਬਿਨਾਸ਼, ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਪਸਮੰਤ, ਕਿਸੇ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾਕਾ ਮਿਟੇ ਅਭਿਮਾਨ, ਸੋ ਜਾਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰਾਏ ਹੋਂ ਤਾਰੇ, ਸ਼ਰਮ ਪਾਵਾਏ ਸਗਲੇ ਬਿਰਥਾਰੇ, ਅਨੇਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨੇਕ ਯਤਨ ਕਰ ਆਤਮ ਨਿੰਦਰਵੈ, ਹਰ ਦਰਗਹਿ ਕਹੋ ਕੈਸੇ ਗਵੈ, ਆਪ ਸਕਹੁ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ, ਤਬ ਇਸ ਕਉ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮਹਿ ਫਿਰਤਾ, ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਹੀਂ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋਂ ਛੁਟੈ, ਸਹਿਸ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੀ ਕਰੈ ਨਹਿ, ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੇ ਹਾਰ, ਇਸ ਕੇ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕੇ ਸ਼ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖਾ ਹੈ ਕਰੈ ਬਿਵੇਕ, ਆਪੇ ਹੀ ਏਕ ਆਪੇ ਹੀ ਅਨੇਕ, ਮਰੇ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਾਧ ਹੀ ਰਹਿਆ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੋ ਆਪਣ ਬਿਸਥਾਰ, ਸਭ ਕਛ ਉਸ ਕਾ ਉਹ ਕਰਨੇ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਂ ਥਨੰਤਰ ਏਕੈ ਸੋਏ, ਆਪੋ ਨਹੀਂ ਚਲੇ ਤੋ ਆਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨ ਜਾਏ, ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਧੇ ਕਿਨੇ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹੱਥੇ ਕੌ ਰੱਖੇ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ,
ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੇ ਦੁਖਨ ਕਾਗ ਜਿਉਂ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰ ਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੁਛ ਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਥਾਂ ਓਏ ਵੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਣ ਨ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਕਉ ਸਰਬ ਰੋਗ ਸੰਤ ਕੇ ਨਿੰਦਕ ਕਉ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮਹਿ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਨ ਲਾਗੈ ਸੰਤ ਕੇ ਦੁਖੀ ਕਉ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕਉ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਪਰਮਾਈ ਐ ਸੰਤ ਕਾ ਦੁਖੀ ਉਜੜ ਪਾਈ ਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਦਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜੋਤਿ ਸੁਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਾਇਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਤਿਸ ਧਿਆ ਵਹੋ ਸਾਸ ਗਿਰਾਸ ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਾਨ ਸੇ ਸਲੋਕ ਤਜ ਹੋ ਸਿਆਣਪ ਸੁਰਜ ਨਾ ਹੋ ਸਿਮਰਹੁ ਹਰ ਹਰ ਰਾਏ ਏਕ ਆਸ ਹਰ ਮਨ ਰਖਾਓ ਨਾਨਕ ਦੁਖ ਭਰਮ ਪਹੁ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕ ਭਗਵਾਨ ਜਿਸ ਕਦੀ ਰਹੇ ਅਗਾਏ ਬਹੁਰ ਨ ਤ੍ਰਿਸ਼ਨਾ ਲੱਗ ਆਏ ਮਾਰੇ ਰਾਖੇ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਹੇ ਜੀਓ ਨੈਨੋ ਪੇਖੋ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਊਜਲ ਮਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੇ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕੋ ਏਕ ਪਛਾਣੈ ਇਹ ਤੋ ਤਕੀਓ ਸੋਝੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਣਹੁ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰਜਨ ਰਹਿਤ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਸਹਿ ਨ ਲਾਗੈ ਦੁਖ
ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ। ਜੈਸਾ ਸਤ ਐਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਝਿਆ। ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ। ਨਹਿ ਕਿਛੁ ਜਨਮੈ ਨਹਿ ਕਿਛੁ ਮਰੈ ਆਪਨ ਚਲੈ ਤੋ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪਨ ਆਪ ਸਗਲ ਮਹਿ ਆਪ ਅਨਕ ਜੁਗਤ ਰਾਜ ਥਾਪ ਉਥਾਪ। ਅਭਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ। ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ। ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡ ਭਾਗੈ ਨਾਮ ਜਪਤ ਪਾਵੈ ਬਿਸਰਾਮ। ਨਾਨਕ ਤਿਨ ਪੁਰਖ ਕੋ ਉਤਮ ਕਰਮਾਨ ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ। ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਨ ਆਏ। ਆਪਸ ਕਉ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੈ ਸਿਮਰਨ ਉਧਰੀ ਹੈ ਨਾਨਕ ਤਿਸ ਬਲਹਾਰ। ਅਸ਼ਟਪਦੀ ਟੂਟੀ ਗਾਂਡਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਸਗਲ ਕਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ ਅਭਿਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ। ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਛ ਦਿਸ ਤਿਸਕਾ ਦੀਆ ਦਰਬ ਹੈ। ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜੇ ਕੋ ਹੋਏ ਬਹੇ ਦਾ ਤਾਰ ਜਿਸ ਦਿਨ ਹਾਰ ਜਾਣੇ ਗਵਾਰ। ਤਿਸ ਦਿਨ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੂਟੇ ਹੋ ਰੋਗ। ਨਾਨਕ ਸੂ ਜਾਨ ਸਦਾ ਅਰੋਗ। ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨ ਹੈ ਅਸ ਥੰਮਨ। ਜਿਉ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ। ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਦਸ਼ਾਹ ਧੂਰ ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ ਪੁਰਖ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੋਂ ਤਿਸ ਹੈ ਚਿਤਾਰ। ਜੋ ਕਾਸ਼ ਕਰੈ ਸੋਈ ਸੁਖ ਮਾਨ ਪੂਲਾ ਕਾਹੇ ਫਿਰਿਆ ਜਾਨ। ਕੌਣ ਬਸਤ ਆਈ ਤੇਰਾ ਸੰਗ ਲਪਟ ਰਹਿਓ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ। ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤ ਹੈ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ। ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ। ਇਹੋ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਾਧ ਬਲਹਾਰੈ। ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰ ਹੋਏ ਇਸ਼ਨਾਨ ਸਾਧੂ ਪ੍ਰਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ। ਅਨਕ ਵਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਕਹੀ ਸੰਤ ਹੈਦਰਾਇਆ ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਏ। ਸਭ ਕਿਛ ਤਿਸਕਾ ਉਹ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਐ ਤੇ ਹੋ ਲੋਏ ਜਾ ਕੇ ਹਿਰਦੈ ਏਕੋ ਹੋਏ। ਸੱਚ ਕਰਨੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ। ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ। ਜਿਸ ਹੋਵੈ ਸੋ ਪ੍ਰਸੰਨ
ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਕਹਿ ਮਾਨ ਇਹੋ ਅਨਰਾਉ ਮਨਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਣੀਐ ਕਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ ਤਹਿ ਗੁਣ ਮੈਂ ਜਾਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੇ ਕੁਰੰਗ ਨਾਨਾ ਵਿਦ ਕੀ ਨੋ ਵਿਸਤਾਰ ਪ੍ਰਭ ਅਬਿਨਾਸੀ ਏਕੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਵਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਣ ਸਰਵਨ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਾਏ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਹੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤ ਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਜੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਜਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਘਟਣ ਹਾਰ ਜਾਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੁਵਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਪਿਹ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸੁਨਹਾਰ ਪੂਜਾ ਸਤ ਸਤ ਸੇਵ ਦਰ ਦਰਸ਼ਨ ਸਤ ਸਤ ਭੇਖਨ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਜੇ ਬੂਜਨ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸਾ ਸੁਮਾਰੈ ਆਪਣੇ ਜਨ ਕਾ ਪਰਦਾ ਟਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਾਤ ਰਾਖੈ ਤਾਂ ਕਿ ਗਤਮਤ ਕੋਈ ਨਾ ਲਾਖੈ
प्रभु के सेवक कौ को न पहुचै, प्रभु के सेवक ऊचते ऊचे, जो प्रभु अपने सेवा ला नानक सो सेवक दह दिस प्रगटाया। निकी की रीमै कल रख है, भस्म करै लस्कर कोट लख है, जिसका सास न कड़ताप, ताको रखत देख रहाथ, मानस जतन करत बहु भांत, जिसके करत बिरथे न बिरथे जात। मानस जतन करत पहो पांत, तिसके करत बिरथे जात। मारे न राखे अवर न कोए, सर्व जियां का राखा सोए, काहे सोच करे रे प्राणी, जप नानक प्रभा लख बिडाणी। बारंबार बार प्रभ जपिया, पी अमृत ए मन तन त्रपिया, नाम रतन जिन गुरमुख पाया, तिस किश अवर नाही दृष्ट आया। नाम तन नमो रूप रंग, नमो सुख हर नाम का संग, नाम रस जो जान त्रिप ताने, मन तन नामे नाम सुमाने, उठत बैठत सोवत नाम, कहो नानक जन कह सदकाम। बोलो जस जिह बादिन रात, प्रभ अपने जन की निदात, करै भगत आत्म कै पचाए, प्रभ अपने सिउ रहे समाए। जो हुआ होवत सो जानै, प्रभ अपने का हुकुम पछानै, तिसकी महिमा कौन बखानो, तिसका गुण कहे एक न जानो। आठ पहर प्रभ से हजूरे, कहो नानक सेई जन पूरे, मन मेरे तिनकी उटले, मन तन अपना तिन जान दे। जिन जन अपना प्रभु पछाता, सो जन सर्व थोक का दाता, तिसकी शरण सर्व सुख पाव है, तिसके दर्स पाव मिटाव है। अवर सियानप सगली छाड, तिस जन की तू सेवा लाग, आवन जन होवी तेरा, नानक तिस जन के पूजाओ सद पैरा। श्लोक सत पुरख जिन जाने, सतगुरु तिसका नाओ, तिसके संग सिख उदरै, नानक हर गुण गाओ। अष्टपदी सतगुरु सिख की करै प्रतपाल, सेवक को गुर सदा दयाल, सिख की गुर दुरमत मल हिरै, गुर बचनी हर नाम उचरै। सतगुर सिख के बंधन काटै, गुर का सिख विकार ते हटै, सतगुर सिख को नाम तन दे, गुर का सिख वडभागी। हे सतगुर सिख का हलत पलत सवार, नानक सतगुर सिख को जी नाल समार, गुर कै ग्रह सेवक जो रह, गुर की आग्या मन में सहै, आपस को कर कछ न जनावै, हर हर नाम हृदय सद त्यावै, मन बेचै सतगुर के पास, तिस सेवक के कार्य रास। सेवा करत होए ने कामी, तिस को होत प्राप्त स्वामी, अपनी कृपा जिसे आप करे, नानक सो सेवक गुर की मत ले। बीस बिसवे गुर का मन मानै, सो सेवक परमेश्वर की गत जानै, सो सत गुर जिस हृदय हर नाओ, अनक बार गुर को बल जाओ। सरबन धान जी का दाता, आठ पहर पार ब्रह्म रंग राता, ब्रह्म मैं जन जन मह पार ब्रह्म, हो एक आप नहीं कश भरम, सह सियाण पलै न जाइये, नानक ऐसा गुरबड़ भागी पाई है। सफल दर्शन पेखत पुनीत, परसत चरण गत निर्मल रीत, भेटत संग राम गुण रवे, पार ब्रह्म की दर्ग है गवे। सुनकर बचन करण आघाने, मान संतोख आत्मपतिया ने, पूरा गुर अख्याओ जाका मंत्र, अमृत दृष्ट पेखै होए संत, गुण बेअंत कीमत नहीं पाए, नानक जिस भावै तिस लय मिलाए। जिह पाएक उस्तत अनेक, सत पुरख पूर्ण बबेक, काहू बोल न पहुँचत प्राणी, अगम अगोचर प्रभ निर्वाणी, निराहार निर्वैर सुखदाई, ता की कीमत किने न पाई। अनक भगत बंधन नित करै, चरण कमल हृदय सिमरै, सत बलहारी सतगुर अपने, नानक जिस प्रसाद ऐसा प्रभ जपने, एहो हर रस पावै जन कोए, अमृत पीवै अमर सो होए, उस पुरख का नाही कदे विनाश, जाके मन प्रगटे गुण तास, आहड़ पैर हर का नाम ले, सच उपदेश सेवक दे, मोह माया कै संग न लेप, मन मह रखै हर हर एक, अंधकार दीपक प्रगासे, नानक भारम मोह दुख तह तेनासे, तपत माहे ठांड वरताई, आनंद पहया दुख नाठे पाई, जन्म मरण के मिटें देसे, साधु के पूर्ण उपदेसे, पाओ चूका निरपाओ होए बसे, सगल ब्याद मानते खै नसे, जिसका सातन कृपा तारी, साध संग जप नाम मुरारी, थेत पाई चूके भ्रम गवन, सुन नानक हर हर जस श्रवन।
निर्गुण आप सरगुण पियो ही कला धार जिनम सगली मोही अपने चरित प्रभ आप बनाए अपनी कीमत आपे पाए हर बिन दूजा नाही कोए सर्ब निरंतर एको सोए ओत पोत रव्या रूप रंग भय प्रगा साध कह संग रच रचना अपनी कल तारी अनक बार नानक बलहारी सलोक साथ न चल बिन भजन बिख्या सगली शार हर हर नाम कमावना नानक एहो धन सार अष्टपदी संत जना मिल करो विचार एक सिमर नाम आधार अवर उपाव सब मीत बिसार रहो चरण कमल रिद में उरतार रहो करण कारण सो प्रभ समरथ दृढ़ कर गहो नाम हर वथ ए तन संचो हो भगवंत संत जना का निर्मल मंत एक आस रखो मन माहे सर्व रोग नानक मिट जाहे जिस तन को चार कुंट उठता वै सो तन हर सेवा ते पावै जिस सुख को नित बाछा है मीत सो सुख साधु संग परीत जिस सुबा को करह पली करनी सा सुबा भज हर की सरणी अनको पावी रोग न जाए रोग मिटे हर अवख दलाए सर्व निधान में हर नाम निधान जप नानक दरगह प्रवान मन प्रबोधो हर कह नाए दह दिस तावत आवै ठाए ताको बिघन लागे कोई जा कह हृदय बसे हर सोए कल ताती ठंडा हर नाओ सिमर सिमर सदा सुख पाओ भव बिन सह पूर्ण होए आस भगत पाए आत्म प्रगास तित कर जाय सह अबिनासी को नानक काठी जम फासी तत विचार कहे जन साचा जन्म मरे सो काचो काचा आवा गवन मिटे प्रभ सेव आप त्याग शरण गुरुदेव इं रत्न जन्म का होए उधार हर हर सिमर प्राण आधार अनको पावना छूटन हारे सिमरत शास्त्र वेद बिचारे हर की भगत करो मन लाए मन बंशत नानक फल पाए संग न चालस दे रह तना तू कह लपटावे मूर्ख मना सो तमीत कुटुंब अरबंता इनते कहो तुम कवन सनाथा राज रंग माया विस्तार इनते कहो कवन छुटकार अस हस्ती रथ असवारी झूठा डंप झूठ पसारी जिन दिए तस बुझे नाम बेगाना नाम बिसार नानक पछताना गुर की मत तू ले आने भगत बिना बोडू बेस्यान ने हर की भगत करो मन मीत निर्मल होए तुम्हारो चीत चरण कमल रखो मन माहे जन्म जन्म के किल विख जाहे आप जप हो अवरा नाम जपावा हो सुनत कहत रहत गत पावो सार भूत सत हर को नाओ सह सुभाए नानक गुण गाओ गुण गावत तेरी उतरस मैल बिन सजाए हो मैं बिख फैल हुहे अचिंत बसै सुख नाल सास ग्रास हर नाम समाल छाट सियाणप सगली मना साध संग पावै सच धना हर पूंजी सांच करो व्यवहार इहां सुख दरगह जयकार सर्ब निरंतर एको देख कहो नानक जाके मस्तक लेख एको जप एको सलाहे एक सिमर एको मनाहे एक के गुण गाओ अनंत मान तन जाप एक भगवंत एको एक एक हर आप पूर्ण पूर रहे प्रव्याप अनक विसुथार एक ते पहे एक आराध प्राशत गए मन तन अंतर एक प्रभ राता गुरु प्रसाद नानक एक जाता सलोक फिरत फिरत प्रभ आया परया तो सरनाए नानक की प्रभ बेनती अपनी भगती लाए अष्टपदी जाचक जन जाचे प्रभदान कर कृपा देवो हर नाम साध जना की मांगो धूर पार ब्रह्म सरदा पूर सदा सदा प्रभ के गुण गाव सास सास प्रभ तुम्हें त्यावो चरण कमल सिंह लागे प्रीत भगत करो प्रभ की नित नीत एक ओट एको आधार नानक मंगे नाम प्रभ सार प्रभ की दृष्ट महा सुख होए हर रस पावे बिरला कोय जिन चाखिया से जन त्रिपताने पूर्ण पुरख नहीं डोलाने सो पर परे प्रेम रस रंग उपजे चाउ साध कै संग परे सरण आन सब त्याग अंतर प्रगास आन दिन लिव लाग बटपगी जपया प्रभ सोए नानक नाम रते सुख होए
सेवक की मनसा पूरी पही सतगुरु ते निर्मल मत लई जन को प्रभ हो दयाल सेवक कीनो सदा निहाल बंधन काट मुक्त जन पाया जन्म मरण दुख भ्रम गया ऐश पुनी शरदा सब पूरी रब रहया सतसंग हजूरी जिसका साथन लिया मिलाए नानक भगती नाम समाए सो क्यों बिसरै जे काल ना पाने सो क्यों बिसरै जे किया जाने सो क्यों बिसरै जिने सब किश दिया सो क्यों बिसरै जे जीवन जिया सो क्यों बिसरै जे अगन में रख गुरु प्रसाद को बिरला लख है सो क्यों बिसरै जे बिख ते काढ़ै जन्म जन्म का टूटा गंड है गुर पूरै तत एह बुझाया प्रभ अपना नानक जन ध्याया साजन संत करो एहो काम आन त्याग जप हो हर नाम सिमर सिमर सिमर सुख पावह आप जपह अवरह नाम जपावह भगत पाए करिय संसार बिन भगती तन होसी शार सर्व कल्याण सुख निद नाम बूढ़त जात पाए विश्राम सगल दुखा होवत नास नानक नाम जपो गुणतास उपजी प्रीत प्रेम रस चाओ मंत्र अंतर एही सो आओ नेत्रों पेख दर्श सुख होए मन बिगसै साद चरण धोए भगत जना के मन तन रंग बिरला को पावे संग एक बस्त दीजै कार माया गुरु प्रसाद नाम जप लाया ताकि उपमा कही न जाए नानक रहया सर्ब समाए प्रभक्षांत दीन दयाल भगत वशल सदा कृपाल अनाथ नाथ गोबिंद गोपाल सर्ब कटा करत प्रतपाल आद पुरख कारण करतार भगत जना के प्राण आधार जो जो जपै सो होए पुनीत भगत पाए लावे मन हीत हम निर्गुणी आर नीच अजान नानक तुमरी शरण पुरख भगवान सर्ब बैकुंठ मुक्त मोख पाए एक निमक हर के गुण गाए अनक राज भोग बढ़े आई हर के नाम की कथा मन पाई बहु भोजन का प्रसंगीत रसना जपती हर हर नीत भली सो करनी सुबा तनवंत हिरदय बसे पूर्ण गुरमंत साध संग प्रभ देहो निवास सर्ब सुख नानक प्रगास सलोक सर गुण निर्गुण

ਜਹ ਅਸ਼ਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤਹ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪਤਿਆਰਾ ਤਹ ਕੌਣ ਕਥੈ ਕੌਣ ਸੁਨੇ ਹਾਰਾ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁਚਾ ਜਹ ਆ ਪ੍ਰਚਿਓ ਪ੍ਰਪੰਚ ਆਕਾਰ ਤੇਹੁ ਗੁਣ ਮੈਂ ਕੀਨੋ ਬਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਪਰਮ ਪਹਿ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਬਗਤ ਭਗਤ ਤਹ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦੋਹ ਪਾਖ ਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਣੀ ਆਪੇ ਕੌਤਕ ਕਰੇ ਆਨੰਦ ਚੋਜ ਆਪੇ ਰਾਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਣ ਨਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾ ਅਗਣਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਨਨੇ ਹਾਰ ਆਪੇ ਏਕ ਆਪ ਬਿਸਥਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮੁੰਦਰਸੀ ਤਤ ਕਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕਹਿ ਹਾ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋਂ ਬਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੇ ਸਭ ਹਾਥ ਅੰਤਰ ਬਾਹਰ ਜਾਨਹੁ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹਿਓ ਵਿਆਪ ਪ੍ਰਤ ਪਾਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਈ ਮਿਲਾਏ ਭਾਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕ ਨਾਏ ਤਿਸ ਕੀ ਆਸ ਨ ਵਰਤੀ ਜਾਏ ਸੇਵਕ ਕੋ ਸੇਵਾ ਬਨਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਆਨ ਦਿਨ ਪੂਜਾ ਹੈ ਗੁਰ ਕੇ ਪੈਰ ਇਹ ਲੋਕ ਸੁਖੀ ਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰਹੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੋ ਵਿਚਾਰ ਦੁਰਲਭ ਦੇ ਕਾ ਕਰਹੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਣ ਤਰਨ ਗਾਈ ਹੈ ਸੁਆਓ ਆਠ ਪਹਿਰ ਪ੍ਰਭ ਭੇਖੋ ਹਨੇਰਾ ਮਿਟੈ ਅਗਿਆਨ ਬਿਨਸੇ ਅੰਧੇਰਾ ਸੁਣ ਉਪਦੇਸ਼ ਹਿਰਦੈ ਬਸਾਵਹੁ ਮਨ ਇੱਛੇ ਨਾਨਕ ਫਲ ਪਾਵਹੁ ਹਲਤ ਪਲਤ ਦੋਏ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਾਉ ਜਾਏ ਸਚ ਵਾਪਾਰ ਕਰਹੋ ਵਾਪਾਰੀ ਦਰਗਾਹ ਨਿਭਾ ਕੇਵ ਤੁਮਾਰੀ ਏਕ ਟੇਕ ਰਖੂ ਮਨ ਮਾਹੇ ਨਾਨਕ ਬਹੁਰ ਨਾ ਆਵੈ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਨ ਹਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕਉ ਕੋਈ ਨਾ ਪਹੁੰਚਨ ਹਾਰ ਸਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਕੇ ਨਿਕਟ ਨ ਆਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ
संत संग अंतर प्रवडीठा नाम प्रभु का लागा मीठा सगल समग्री एक सकट माहे अनक रंग नाना दृष्टा हे नौ निध अमृत प्रभु का नाम देहि मैं इसका विश्राम सुन समाद कान हत तहनाद कह न जाई आचर्ज बिसमाद तिन देखिया जिसे आप देखाए नानक तिस जन सो जी पाए सो अंतर सो बहर अनंत घट घट घट घट व्याप रहया भगवंत तरण महे आकाश पयाल सर्वलोक पूर्ण प्रत पाल बान तिन पर्वत है पार ब्रह्म जैसी आगे तैसा कर्म पौन पणि बै संतर माहे चार कुंट दह दिसे समाहे तिस ते पै नहीं कोठाओ गुरप्रसाद नानक सुख पाओ वेद पुराण सिमरत मैं देख ससी अर सूर नखियत्र मैं एक बाणी प्रभ की सबको बोले आप अडोल न कबहू डोले सर्व कला कर खेल खेल मोल न पाया गुण है अमोल सर्व ज्योत मैं जाकी ज्योत धार रहो स्वामी ओत पोत गुरु प्रसाद परम का नास नानक तिन मैं इहो विश्वास संत जना का पेखन सब ब्रह्म संत जना के हृदय तब सब धर्म संत जना सुने शुभ बचन सर व्यापी राम संग रचन जिन जाता तिस किए रहत सत बचन साधु सब कहत जो जो होए सोई सुख माने करण करावन हार प्रभ जाने अंतर बसे बाहर पियो ही नानक दर्शन देख सब मोही आप सत किया सब सत आप तिस प्रभ ते सगली उत्पत तिस भावे ता करे विस्तार तिस भावे ता एक ओंकार अनक कला लकी न जाए जिस भावे तिस लय मिलाए कवन निकट कवन कहिए दूर आपे आप भरपूर अंतरगत जिसे आप जनाए नानक तिस जन आप बुझाए सर्वभूत आप वरतारा सर्व न आपे खनहारा सगल समग्री जाका तना आपन जस आप ही सुना आवन जान एक खेल बनाया आज्ञाकारी कीनी माया सब कह मद अलिपतो रह जो कुछ कहना सो आपे का है आज्ञा आवे आज्ञा जाए नानक जा पावे ता लय समाए इसते होए सुनाही बुरा उरै कहो किने कछ करा आप भला करतूत अतने की आपे जाने अपने जी की आप साच धारी सब साच ओत पोत आपन संगराच ताकि गत मित कही न जाए दूसर होए तां सोजी पाए तिसका किया सब परवान गुरप्रसाद नानक एहो जान जो जाने तिस सदा सुख होए आप मिलाए लय प्रभ सोए ओ धनवंत कुलवंत पतवंत जीवन मुक्त जिस हृदय भगवंत धरण जीवन मुक्त जिस हृदय भगवंत धन धन धन जन आया जिस प्रसाद सब जगत तराया जन आवन का यह सुहाओ जन कह संग चेते आवै नाउ आप मुक्त मुक्त करे संसार नानक तिस जन को सदा नमस्कार सलोक पूरा प्रभ आराध्या पूरा जाका नाउ नानक पूरा पाया पूरे के गुण गाओ अष्टपदी पूरे गुर का सुनो उपदेश उपार ब्रह्म निकट कर पेख सासा सिमरो गोबिंद मन अंतर की उतरे चिंद आस अनित त्याग हो तरंग संत जना की तुर मन मंग आप छोड़ बेनती कर रहो साध संग अग्न सागर तर रहो हर तन के पर लिहो भंडार नानक गुर पूरे नमस्कार खेम कुशल सहज आनंद साध संग भज परमानंद नरक निवार उधारो जियो गुण गोबिंद अमृत रस पियो चित चित वो नारायण एक एक रूप जाके रंग अनेक गोपाल दमोदर दीन दयाल दुख भंजन पूरन कृपाल सिमर सिमर नाम बारंबार नानक जी का यह आधार उत्तम सलोक साध के बचन अमुलीक लाल एह रतन सोन तक मावत हो तो उधार आप तरह लोक निस्तार सफल जीवन सफलता का संग जा कै मान लागा हर रंग जय जय शब्द नाह दवाजै सुन सुन आनंद करे प्रभ गाजै प्रगटे गोपाल महा तुकाय माथे नानक उदरे तिन कै साथे सरण जोग सुन सरणी आए कर कृपा प्रभ आप मिलाए मिट गए बैर पए सब रीन अमृत नाम साध संग लैन सो प्रसन्न पए गुरुदेव पूरन होई सेव की सेव आल जंजाल बेकार ते रहते राम नाम सुन रसना कहते कर प्रसाद दया प्रभ तारी नानक निभि खेप हमारी प्रभ की उस्तत करहु संत मीत सावधान एकाग्रचीत सुखमनि सहज गोबिंद गुण नाम जिस मन बसै सोहुत निधान सर्व इच्छा ताकी पूर्ण होए प्रधान पुरख प्रगट सब लोए सब ते ऊच पाए अस्थान बहुर न होवै आवन जान
ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟਿਤਾ, ਇਹ ਫਲ ਤਿਸ ਜਨ ਕੈ ਮੁਖ ਪਹਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਦਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਕੀ ਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਬੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾਕਾ ਦੁਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ, ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ, ਏਕ ਨਾਮ ਮਨ ਮਾਹੇ ਸਮਾਨੀ, ਦੁਖ ਰੋਗ ਬਿਨ

ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋ ਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀ ਬੁਝੈ ਤਾਂ ਹੋਮੈ ਕਹਿ ਨ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਤਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰੁ ਆਖੇ ਮੰਗਹਿ ਦੇਹ ਦੇ ਦਾਤ ਕਰੇ ਦਾਤਾਰੂ ਫਿਰ ਕੀ ਅੱਗੇ ਰੱਖੀਐ ਜਿਤ ਦਿਸੈ ਦਰਬਾਰੂ ਮੂੰਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੀ ਵਹਿ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੀ ਕੇ ਨਾਏ ਕਰੀ ਜੇ ਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਕੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨ ਪੁੱਛੈ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਬਲ ਆਕਾਲ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਲ ਸੁਣਿਆ ਦੁਖ ਪਾਪ ਕਾ ਨਾਲ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖਸਾਲਾ ਹਨੁਮੰਦ ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਲ ਸੁਣਿਆ ਦੁਖ ਪਾਪ ਕਾ ਨਾਲ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਟਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ
ਨਾਨਕ ਭਗਤਾ ਸਦਾ ਵਿਗਾਹ, ਸੁਣਿਆ ਦੁੱਖ ਪਾਪ ਕਾ ਨਾਹ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵ ਹੈ ਰਾਹ, ਸੁਣਿਆ ਹਾਥ ਹੋਵੈ ਸਗਾਹ। ਨਾਨਕ ਭਗਤਾ ਸਦਾ ਵਿਗਾਹ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛੁਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਚੋਟਾ ਨ ਖਾਏ, ਮੰਨੈ ਜਮਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਥ ਸੁ ਪ੍ਰਗਟ ਜਾਏ, ਮੰਨੈ ਮਾਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾ ਪ੍ਰਕਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ, ਜੀ ਜਾਤ ਰੰਗਾ ਕੀ ਨਾ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਹੋ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਇੱਕੋ ਕੁਆਓ, ਤਿਸਤੇ ਹੋਏ ਲਖ ਦਰੀਆਓ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਕਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾ

ਸਚੇਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦੇ ਦਾਸੁਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪੇ ਆਲੇ ਗਾਵਨ ਰਤਨੋ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸ਼ਰਮ ਪਾ ਝੋਲੀ ਧਿਆਨ ਕੀ ਕਰੈ ਬਿਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੰਜੀ ਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦਨ ਆਹਤ ਜੁਗ ਜੁਗ ਇੱਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਤ ਸਿਦਵਰਾ ਸਾਧ ਸੰਯੋਗ ਯੋਗ ਦੇ ਕਾਰ ਚਲਾ ਵਹਿ ਲਿਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਇਕ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾਵੈ ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ਼ ਹਸਨ ਲੋਇ ਲੋਇ ਭੰਡਾਰ ਜੋ ਕਿਛੁ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁ ਏਕੋ ਵੇਸ਼ ਇਕ ਦੂਜੀ ਬਹੁ ਲਖ ਹੋਏ ਲਖ ਹੋਵੈ ਲਖ ਵੀਸ਼ ਲਖ ਲਖ ਗੇੜਾ ਆ ਕੀ ਹੈ ਇਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜੀਆ ਹੋਏ ਅਕੀਸ ਸੁਨ ਗੱਲਾ ਆਕਾਸ਼ ਕੀ ਕੀਟਾ ਆਰੀਸ ਨਾਨਕ ਨਜ਼ਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸਾ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਖੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਕਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੀ ਜੀ ਕੋ ਕਹਿ ਪਿੱਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਕ ਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਉ ਜਿਉ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਡਾ ਸਾਰ
ਜਤ ਪਹਾਰਾ ਧੀਰੇ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸੂਵੀ ਛਪੈ ਚੰਤਵ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮਿਤੋਜ ਕਹੀ ਜੈ ਕੂਟ ਇੰਦ੍ਰ ਇੰਦਰਾਨ ਸਾਹੇ ਸਾਹਨ ਗਨਿ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਨਾਮੰ ਨਮਸਤੰਗ ਧਾਮੰ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਅਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਇਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਕਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਵੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਚੰਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ
अजन्म है, अवर्ण है, अपूत है, अपर्ण है, अगंज है, अपांज है, अचूज है, अचांज है, अमीक है, रफीक है, अतंध है, अबंध है, निर्भूज है, असूज है, अकाल है, अजाल है, अला है, अजा है, अनंत है, महंत है, अलीक है, नृसिक है, निर्लंब है, असंभ है, अगम है, अजम है, अपूत है, अचूत है, अलोक है, असुक है, अकर्म है, अपर्म है, अजीत है, अपीत है, अबा है, अगा है, अमान है, निदान है, अनेक है, फिर एक है, पुजंग प्रयाचंद, नमो सर्वमान्ये समस्ते निदाने, नमो देव देवे अपेकी अपेवे, नमो काल काले, नमो सर्व पाले, नमो सर्व गौणे, नमो सर्व पौणे, अनंगी अनाथे, नृसिंगी परमाते, नमो पान पाने, नमो मान माने, नमो चंद्र चंद्रे, नमो पान पाने, नमो गीत गीते, नमो तान ताने, नमो नृत नृते, नमो नाद नादे, नमो पान पाने, नमो बाद बादे, अनंगी अनामे समस्ति स्वरूपे, परपंगी परमाथे समस्ति बेपूते, कलंकंग विनाने कलंकी स्वरूपे, नमो राज राजेश्वरं परम रूपे, नमो जोग जोगेश्वरं परम सिद्धे, नमो राज राजेश्वरं परम वृद्धे, नमो शस्त्रपाणे, नमो वस्त्रमाणे, नमो परम ज्ञाता, नमो लोकमाता, आपेक्षी अपरमी अपोगी अपुगते, नमो जोग जोगेश्वरं परम जुगते, नमो नित नारायणे क्रूर कर्मे, नमो प्रेता प्रे देवे सुधर्मे, नमो रोग हर्ता, नमो राग रूपे, नमो साह साहं, नमो पूप पूपे, नमो दान दाने, नमो मान माने, नमो रोग रोगे, नमस्तंग स्नानं, नमो मंत्र मंत्रं, नमो जंत्र जंत्रं, नमो इष्ट इष्टे, नमो तंत्र तंत्रं, सदा सच्चिदानंद सत्रं परनासी, सदा सच्चिदानंद सर्वं परनासी, अनुपे अरूपे समस्त निवासी, सदा सिद्धदा बुद्धदा वृद्धकर्ता, अदो उर्ध अर्धं अगंग ओगहर्ता, परम परम परमेश्वरं प्रोचपालं, सदा सर्वदा सिद्धदाता दयालं, अछेदी अभेदी अनामं अकामं, समस्तोपराजी समस्तस्ततामं, तीराजो चाचरी छंद, जले हैं, थले हैं, अपीत हैं, अपे हैं, प्रभु हैं, अजू हैं, अदेश हैं, अपेश हैं, पुजंग प्रयाचंद, अगादे अबादे अनंदी स्वरूपे, नमो सर्वमाने समस्ति निदाने, नमस्तुंग निर्णाते, नमस्तुंग परमाते, नमस्तुंग गंजे, नमस्तुंग पंजे, नमस्तुंग काले, नमस्तुंग पाले, नमो सर्वदेशे, नमो सर्वपेशे, नमो राज राजे, नमो साज साजे, नमो साह साहे, नमो माह माहे, नमो गीत गीते, नमो प्रीत प्रीते, नमो रोख रोके, नमो शोक शोके, नमो सर्व रोगे, नमो सर्व भोगे, नमो सर्व जीतंग, नमो सर्व पीतंग, नमो सर्व ज्ञानंग, नमो परम तानंग, नमो सर्व मंत्रंग, नमो सर्व जंत्रंग, नमो सर्व दृश्यंग, नमो सर्व कृष्ण, नमो सर्व रंगे त्रिपंगी अनंगे, नमो जीव जीवंग, नमो बीज बीजे अखिजे अपिजे, समस्तं प्रसिजे कृपालंग स्वरूपे, कुकर्मंग प्रणासी, सदा सर्वदा हृदय सिद्धंग निवासी, चरपट छंत्व प्रसाद, अमृत कर्मे अमृत धर्मे, अकल जोगे अचल भोगे, अचल राजे अटल साजे, अखल धर्मंग अलख कर्मंग, सर्वंग दाता सर्वंग ज्ञाता सर्वंग पाने सर्वंग माने, सर्वं प्राणं सर्वं त्राणं सर्वं भुक्ता सर्वं युक्ता सर्वं देवं सर्वं पेवं सर्वं काले सर्वं पाले, रुआ चंत्व प्रसाद, आद रूपन आद मूरत जौन पुरख पार, सर्व मान्त्रिमान देव पेवाद उदार, सर्व पालक सर्व कालक सर्व कूपन काल, जत्र तत्र विराज ही अवतूत रूप रिसाल, नाम ठाम न जात जाक रूप रंग न रेक, आद पुरख उदार मूर्त जौन आद शेख, देश और न पेश जाकर रूप रेख न राग, जत्र तत्र दिशा विशा हुए फैलो अनुराग, नाम काम विहीन पेख ताम हूं नह जाहि, सर्वमान सर्वत्र मान सदय मान तथा एक मूर्त अनेक दर्शन कीन रूप अनेक, खेल खेला खेल खेल अनंत को फिरेक, देव पेव न जानही जे वेद और कतेब, रूप रंग न जात पासो जाने के जेब, तात मात न जा जाकर जन मरण बहीन, चक्र वक्र फिरे चतर चक माने पुरतीन, लोक चौदह के बिखै जग जा पीजे जाप, आद देवनाद मूरत थाप्यो सब जीताप, परम रूप नीत मूरत पूर्ण पुरख पार, सर्व विश्व रच्यो सोयं पव,
गड़न पंजन हार काल हीन कला संयुक्ता काल पुरख देश धर्म धाम सुपरम रहत अपूत अलख पेस वंग राग नारंग जाके जात पात ना नाम गर्भ गंजन दुष्ट भंजन मुख दाय काम आप रूप अमीक अनुस्तिक पुरख तूत गर्भ गंजन सर भंजनात रूप सूत अंगहीन भंग नात्मिक पुरख अपार सर्व लायक सर्व कायक सर्व को प्रतपार सर्व गंता सर्व अंता सर्व ते अनपेख सर्व शास्त्र न जानहि जे रूप रंग रेक परम वेद पुराण जाके नेत भागत नित कोट सिमृत प्राण शास्त्र ने आवहि वचित मद पार चंत्व प्रसाद गुणगन उदार महिमा अपार आसन भंग उपमान अंग अनुभव प्रकाश निश्चिन नासा जानु बाहु साहनु साहु राजान राज पानन पान देवान देव महान इंद्रन इंद्र बालन बाल रंकान रंक कालान काल अनुपूत अंग आबा भंग गत मित अपार गुण गण उदार मुनगन प्रणाम निरपय निकाम अद्वत प्रचंड मित गत अखंड अलिश्य कर्म अदृश्य धर्म सर्व प्रनाडे अंडन बाडे चाचरी संतव प्रसाद गोविंदे मुकंदे उदारे अपारे हरियंग करियंग निर्नामे अकामे पुजंग प्रया छंद चतुर चक्र करता चतुर चक्र हरता चतुर चक्र दानी चतुर चक्र जानी चतुर चक्र वर्ती चतुर चक्र परती चतुर चक्र पाले चतुर चक्र काली चतुर चक्र पासी चतुर चक्र वासी चतुर चक्र मान्य चतुर चक्र दान्य चाचरी छंद न सत्र न मित्र न परमंग न पित्र न कर्मंग न काय अजन्मंग जाय न चित्र न मित्र परे है पवित्र प्रतिशय दिशय अदृश्य अदृश्य भगवती छंत प्रसाद कथते के आचिज देशय के आज भिषय के अगंज कर्म के आज कर्म के आज लोक के आदित सुख है के अवतूत वर्ण के विभूत कर्ण के राजंग प्रभा है के धर्मंग तुजा है के अशोक वर्ण के सर्व अपर्ण के जगतंग कृति है के छत्रंग छत्री है के वर्मंग स्वरूप है के अनुपह अनुप है के आदु अदेव है के आप अपेव है के चित्रंग वहीन है के कै अधीन है के रोजी रिजा कह रही मैं रिहा कह कि पाक व्यव के गै भूल गै व के फूल गुना है कि साहन साह के कारण कुनिंद है कि रुजी देहांद है कि राजक रही मैं कि कर्मंग करी मैं कि सर्वंग कली है कि सर्वंग दली है कि सर्वत्र मान्य है कि सर्वत्र दान्य है कि सर्वत्र गौण है कि सर्वत्र पौण है कि सर्वत्र दिश है कि सर्वत्र पिस है कि सर्वत्र राज्य है कि सर्वत्र साज्य है कि सर्वत्र दीन है कि सर्वत्र लीन है कि सर्वत्र जाहू कि सर्वत्र पाहु कि सर्वत्र दिश है कि सर्वत्र पेश है कि सर्वत्र काल है कि सर्वत्र पाल है कि सर्वत्र हंता कि सर्वत्र गंता कि सर्वत्र पेखी कि सर्वत्र पेखी कि सर्वत्र काज्य है कि सर्वत्र राज्य है कि सर्वत्र सुख है कि सर्वत्र भूख है कि सर्वत्र त्राण है कि सर्वत्र प्राण है कि सर्वत्र दिश है कि सर्वत्र पेशय कि सर्वत्र मान्य सदैव प्रधान है कि सर्वत्र जाप्य कि सर्वत्र थाप्य कि सर्वत्र पान है कि सर्वत्र मान्य कि सर्वत्र इंद्र है कि सर्वत्र चंद्र है कि सर्वं कली मैं कि परमंग फही मैं कि आकल आला मैं कि साहिब कला मैं कि हुसनल वजू है तमामुल रुजू है हमेशल सलाम मैं सली कतमुदा मैं गनीमुल सिकस्त है गरीबुल परस्त है बिलंदुल मकान है जमीनुल जमान है तमीजुल तमाम मैं रुजुअल निदान है हरीफुल अजीम मैं रजायक यकीन है अनिकल तरंग है अपेद है अपंग है अजीजुल निवाज है गनीमुल खिराज है निरुक्त स्वरूप है त्रिमुक्त विभूत है प्रभुक्त प्रभा है सुजुक्त सुधा है सदैव स्वरूप है अपेधी अनूप है समस्तोपराज है सदा सर्वसाज है समस्तुल सलाम है सदैव काम है निर्बाध स्वरूप है अगाध है अनूप है ओगाद रूप है अनाद स्वरूप है अनंगी अनम मित्र भंगी त्रिकाम मित्र वर्गंग त्रिवादी अगंजे अगाधे शुभंग सर्वभागी सुसर्वा अनुरागे त्रिपुक्त स्वरूप है अचिज है अछूत है कि नरकंग प्रणास है प्रतिफुल प्रवास है निरुक्त प्रभा है सदैव सदा है विपुक्त स्वरूप है प्रयुक्त अनूप है निरुक्त सदा है विपुक्त प्रभा है अनुक्त स्वरूप है प्रयुक्त अनूप है चाचरी छंद अपांग

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ।

ਸਦਾ ਵੇਖੈ ਸਭ ਤੂੰ ਹੈ, ਜਿਨ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਗਮ ਹੈ, ਤੇਰਾ ਅੰਤ ਨ ਪਾਇਆ। ਸੋਰਨ ਨਰ ਮੁਣ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਪਾਇਕ, ਵੇਖ ਪਰਸਨੇ ਆਇਆ। ਲਭ ਲੁਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾ ਕੇਰੀ। ਬਿਕਮ ਮਾਰਗ ਚੱਲਣਾ, ਲਭ ਲੁਭ ਅਹੰਕਾਰ ਤਾ ਤ੍ਰਿਸ਼ਨਾ। ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲੋ ਨਿਕੇਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹੀ ਤਿਵ ਚਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੀ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ। ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ। ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵੇ। ਹੋ ਸੁਹੇਲਾ ਸਭ ਸੁਹਾਵਾ, ਸਭਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ। ਹੇ ਉਹ ਤਿਨ ਕਹਿ ਮਨ ਵਸਿਆ, ਜਿਨ ਧੁਰੋ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸਭ ਸੁਹੇਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ, ਹਰ ਧਿਆਇਆ। ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸੰਗਤ ਸੁਭਾਈਆ। ਕਹਿ ਦੇ ਪਵਿੱਤ, ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੇ, ਸੰਜਮ ਰਹੇ ਕਰਮ ਕਮਾਏ। ਸਹਿ ਸਹਿ ਜੀਵ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਮਨ ਧੋ ਸ਼ਬਦ ਲਾਗੂ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਸਹਿਸਾ ਇਵ ਜਾਏ। ਜੀ ਹੋ ਮੈਲੀ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋਤਾ ਮੈਲੀ। ਤਿੰਨ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨੋ ਵਿਸਾਰਿਆ, ਵਿਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ। ਫਿਰ ਹੈ ਜਿਉ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੀ ਤਿੰਨ ਜਨਮ ਜੂਐ ਹਾਰਿਆ। ਜੀ ਹੋ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ, ਜੀ ਹੋ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਗੂੜ ਕੇਸ਼ਵਰ ਪਹੁੰਚੈ ਨਾਹੀ। ਮਨਸਾ ਸਤ ਸਮਾਣੀ, ਜਿਨ ਮ੍ਰਿਤੰਜਨੀ ਖਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ। ਜੀ ਹੋ ਰਹੈ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਤੇ ਆਏ। ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨਾ ਹੋਰਥੈ, ਕੋਈ ਪੁੱਛੋ ਬਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰੂ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰੂ ਮੁਕਤ ਨ ਪਾਏ।

ਗਾਵੇ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈਰ ਵਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਉ, ਸ਼ਬਦ ਸੇਤੀ ਮਨ ਮਿਲਿਆ। ਸੱਚੈ ਲਾਇਆ ਭਾਉ ਆਪੇ, ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ, ਸਿਵ ਸਕਤਾ ਪਾਏ। ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ। ਤੋੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ, ਗੁਰ ਪ੍ਰਸਾਦੀ ਤੋੜੈ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਕਸਿਉ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰ

ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕਿ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਹਿ ਪੋਹੇ ਨਾ ਸਕੀ ਜਿਸਨੂੰ ਆਪਣੇ ਲਿਵ ਲਾਵੇ ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗੁਣ ਸਭ ਇੱਕੋ ਜਿਹੀ ਕਰ ਤੈ ਕੇ ਲਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ ਹਿਮਾਇਆ ਜਿੱਤਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ ਕਹਿ ਨਾਨ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲੈ ਤਿਸਨੋ ਸਿਰ ਸੋਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹ ਖੱਟਿਓ ਦਿਹਾੜੀ ਇਹੋ ਧਨ ਤਿਨਾ

ਨਾ ਜਾਏ ਹੂਰਤ ਕੀਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹਿ ਨਾਨਕ ਹੂਰ ਅਨ ਰਸਾ ਵਿਸਰੇ ਜਾਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਤੂ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮਹਿ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੁਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਤੂ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭਿਆ ਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ

ਲਾਏ ਸਰੀਰ ਲਾਏ ਸੁਨਹੁ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੁਆ ਰਸਨਾ ਰਸ ਮਾਨੀ ਸਚਲ ਕਵਿਡਾਣੀ ਤਾ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੂ ਬਹੂ ਸਚੈ ਸੁਨ ਐਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਨੌ ਦੁਆਰੇ ਪ੍ਰਗਟ ਕੀਏ ਇੱਕ ਨਾ ਦਸਵਾਂ ਦੁਆਰ ਦਿਖਾਇਆ ਵਾਜਾ ਪਾਉਣ ਵਜਾਇਆ ਗੁਰਦੁਆਰੇ ਇੱਕ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੂ ਗਾਵਹੁ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹੇ ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸਤ ਸਭਨਾ ਕਾ ਖਸਮੈ ਜਿਸ ਬਖਸੇ ਸੋਜਨ ਪਾਵਹੇ ਕਹਿ ਨਾਨਕ

ही तुम ते हो।

ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਇਤ

ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ। ਗਰੀਬ ਨਿਵਾਸ ਸਤਿਗੁਰੂ ਜੀ ਆਪ ਜੀ ਦੀਆਂ ਰਹਿਮਤਾਂ ਸਦਕਾ ਪਾਵਨ ਹਜ਼ੂਰੀ ਵਿਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅਗਾਧ ਬੋਧ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ। ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦੇ ਆ। ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਹਨ। ਆਪ ਜੀ ਨੇ ਕਿਰਪਾ ਕਰਨੀ, ਬਖਸ਼ਿਸ਼ ਕਰਨੀ, ਰਹਿਮਤ ਕਰਨੀ। ਆਪ ਜੀ ਨੇ ਭੁੱਲਾਂ ਨਾ ਚਿਤਾਰਨੀ, ਅੱਗੇ ਤੋਂ ਰਹਿਮਤਾਂ ਕਰਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਦੇ ਯੋਗ ਆਪ ਬਣਾ ਲੈਣਾ। ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਅਰਪਣ ਕੀਤੀ। ਰਹਿਮਤਾਂ ਕਰਨੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਦੇ ਹੋਏ ਦਰੋਂ ਕਰੋ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਕਿਰਤ ਕਮਾਈਆਂ ਵਿਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੀ। ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ। ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ, ਮਨੋਭਾਵਨਾ, ਅਰਦਾਸਾਂ ਪ੍ਰਵਾਨ ਕਰਨੀਆਂ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਬੇਅੰਤ ਸੰਗਤਾਂ ਗੁਰੂ ਕੇ ਲੰਗਰਾਂ ਵਿਚ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੀਆਂ ਹਨ। ਸੱਚੇ ਪਾਤਸ਼ਾਹ ਜੀ ਉਹ ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ। ਦਰੋਂ ਕਰੋ ਸਭਨਾਂ ਨੂੰ ਰਹਿਮਤਾਂ ਬਖਸ਼ਿਸ਼ ਕਰਕੇ ਨਵਾਜਣੀ। ਆਪਣੇ ਟੈਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ। ਸਰਦਾਰ ਅਵਤਾਰ ਸਿੰਘ ਸੰਧੂ ਜੀ ਵੱਲੋਂ ਆਪਣੇ ਪੋਤਰੇ ਆਰਿਅਨ ਦੇ ਜਨਮ ਦਿਨ ਦੀ ਖੁਸ਼ੀ ਵਿਚ ਸੱਚੇ ਪਾਤਸ਼ਾਹ ਜੀ ਉਹ ਅਰਦਾਸ ਬੇਨਤੀ ਕਰਵਾਈ ਜਾ ਰਹੀ। ਆਪ ਜੀ ਨੇ ਕਿਰਪਾ ਕਰਨੀ, ਬੱਚੇ ਆਰਿਅਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਲੰਮੀ ਆਰਬਲਾ ਬਖਸ਼ਿਸ਼ ਕਰਕੇ ਨਵਾਜਣਾ। ਮਾਤਾ ਪਿਤਾ ਪਰਿਵਾਰ ਦਾ ਆਗਿਆਕਾਰੀ ਬਣਾਉਣਾ, ਵਿਦਿਆ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਸੱਚੇ ਪਾਤਸ਼ਾਹ ਜੀ ਬੇਅੰਤ ਮਾਇਆ ਅਰਦਾਸ ਭੇਟਾ ਹੀ ਆਪ ਜੀ ਨੇ ਖਜ਼ਾਨੇ ਭਰਪੂਰ ਕਰਨੇ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤੇ ਜੀ। ਕਿਰਪਾ ਕਰੋ ਸਮੂਹ ਸੰਗਤ ਦੀ ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਅਗਲੇ ਦੀਵਾਨ ਸਜਾਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਗੁਰਮੁਖ ਬੋਲਹਿ ਸੋ ਥਾਈ ਪਾਈ, ਮਨ ਮੁਖ ਕਿਛ ਥਾਈ ਨ ਪਾਈ, ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ, ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ

ਨੇ ਕਹਾ ਸੀ ਪ੍ਰਵਾਨ ਕਰ ਲੈਣੀ ਜੀ। ਆਓ ਸਮਾਂ ਕਥਾ ਦਾ ਹੈਗਾ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਪ੍ਰਭਜੀਤ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰੇ ਨੇ। ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਕਥਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀਹੀ ਸੱਚ ਨਾਨਕ ਹੁਸੀ ਪੀਹੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੁਕਹੁ ਟਲ ਗੁਰ ਸੇਵਿਆ ਅਹਨਸ ਸਹਿਜ ਸਭਾਏ ਦਰਸਨੋ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕਾ ਤਾਈ ਕਿਰਪਾ ਕਰਹਿਤਾ ਸਤਿਗੁਰ ਮਿਲ ਹੈ ਹਰ ਹਰ ਨਾਮ ਧਿਆਈ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕਾ ਤਾਈ ਕਿਰਪਾ ਕਰਹਿਤਾ ਸਤਿਗੁਰ ਮਿਲ ਹੈ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਤਾਂ ਤੁਝੇ ਅਰਾਧੀ ਦੁਖ ਭੀ ਤੁਝੇ ਧਿਆਈ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭੇ ਅਰਪੀ ਵਿੱਚ ਅਗਨੀ ਆਪ ਜਲਾਈ ਪੱਕਾ ਫੇਰੀ ਪਾਣੀ ਢੋਵਾ ਜੋ ਦੇ ਵਹਿ ਸੋ ਖਾਈ ਨਾਨਕ ਗਰੀਬ ਢਹੇ ਪਿਆ ਦੁਆਰਾ ਹਰ ਮੇਲ ਲੇਹੋ ਵਡਿਆਈ ਨਾਨਕ ਗਰੀਬ ਢਹੇ ਪਿਆ ਦੁਆਰਾ ਹਰ ਮੇਲ ਲੇਹੋ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੇ ਅਤੇ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ
ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਉਹਨਾਂ ਦੀ ਰਸਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 757 ਅਤੇ 58 ਅੰਗ ਤੇ ਸਬਾਏਮਾਨ 32 ਪਦਿਆਂ ਦਾ ਇਹ ਸ਼ਬਦ ਹੈ, ਲੰਬੇਰਾ ਸ਼ਬਦ ਹੈ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਲੰਬੇਰੇ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ। ਗੁਰ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫੇਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਦੀ ਆਰੰਭਤਾ ਮਹਾਰਾਜ ਜੀ ਕਰਦੇ ਪਏ ਨੇ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ। ਸੂਹੀ ਰਾਗ ਦਾ ਸ਼ਬਦ ਹੈ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਉਚਾਰਨ ਕਰਨ ਵਾਲੇ ਨੇ। ਘਰ ਦੂਜਾ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਛੋਟਾ ਮੂਲ ਮੰਤਰ ਦਰਜ ਕੀਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਤਿਗੁਰਾਂ ਦੀ ਕਿਰਪਾ ਨਾਲ ਸਾਨੂੰ ਮਿਲ ਸਕਦਾ। ਪਹਿਲੀ ਪੰਕਤੀ ਵਿੱਚ ਮਹਾਰਾਜ ਜੀ ਨੇ ਬਚਨ ਕਹੇ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਕੋ ਐਸਾ ਹਰੀ ਦਾ ਸੱਜਣ ਹਰੀ ਦਾ ਪਿਆਰਾ ਸਾਨੂੰ ਮਿਲ ਜਾਏ ਤੇ ਸਾਨੂੰ ਵੀ ਪਰਮਾਤਮਾ ਨਾਲ ਮਿਲਾ ਦੇ। ਹਉ ਤਿਸ ਪਹਿ ਆਪ ਵਿੱਚ ਆਏ। ਕਹਿ ਲੱਗੇ ਜੇ ਕੋਈ ਐਸਾ ਹਰੀ ਦਾ ਪਿਆਰਾ ਗੁਰਮੁਖ ਭਗਤ ਜਨ ਮਿਲ ਜਾਏ, ਸਾਨੂੰ ਪਰਮਾਤਮਾ ਨਾਲ ਮਿਲਾ ਦੇ ਤੇ ਮੈਂ ਆਪਣਾ ਆਪ ਉਹਨੂੰ ਸਮਰਪਿਤ ਕਰ ਦਿਆਂ, ਭਾਵ ਉਹਦੇ ਚਰਨਾਂ ਵਿੱਚ ਆਪਣੇ ਆਪ ਨੂੰ ਭੇਟ ਕਰ ਦਿਆਂ। ਦਰਸ਼ਨ ਹਰ ਦੇਖਣ ਕੇ ਤਾਏ, ਕਿਉਂਕਿ ਮੇਰੇ ਮਨ ਦੇ ਵਿੱਚ ਹਰੀ ਦੇ ਦਰਸ਼ਨਾਂ ਦੀ ਇੱਕ ਬਹੁਤ ਵੱਡੀ ਪਿਆਸ ਜਾਂ ਤਾਂਗ ਲੱਗੀ ਹੈ ਵੀ ਉਸ ਹਰੀ ਪਰਮਾਤਮਾ ਦੇ ਦਰਸ਼ਨ ਹੋ ਜਾਣ। ਕਿਰਪਾ ਕਰਹਿ ਤਾਂ ਸਤਿਗੁਰ ਮਿਲਹਿ ਹਰ ਹਰ ਨਾਮ ਧਿਆਈ। ਪੁੱਛਿਆ ਮਹਾਰਾਜ ਕਿਵੇਂ ਮਿਲ ਸਕਦਾ ਤੇ ਸਤਿਗੁਰਾਂ ਨੇ ਆਪ ਹੀ ਜਵਾਬ ਦਿੱਤਾ ਹੈ। ਕਹਿਣ ਲੱਗੇ ਜੇ ਕਿਤੇ ਸਤਿਗੁਰੂ ਕਿਰਪਾ ਕਰਦੇ, ਸਤਿਗੁਰੂ ਮਿਲਦਾ ਹੈ, ਉਸ ਪਰਮਾਤਮਾ ਦੇ ਨਾਮ ਦੀ ਦਾਤ ਝੋਲੀ ਵਿੱਚ ਪਾ ਦੇ, ਹਿਰਦੇ ਵਿੱਚ ਵਸਾ ਦੇ ਤੇ ਨਾਮ ਜਿਹੜਾ ਹੈ ਉਹ ਸਾਨੂੰ ਨਾਮੀ ਦੇ ਦਰਸ਼ਨ ਕਰਵਾ ਸਕਦਾ, ਪਰਮਾਤਮਾ ਦੇ ਦਰਸ਼ਨ ਕਰਵਾ ਸਕਦਾ। ਇਹ ਪਹਿਲੀਆਂ ਆਰੰਭਕ ਪੰਕਤੀਆਂ ਨੇ ਤੇ ਰਹਾਉ ਦੀਆਂ ਪੰਕਤੀਆਂ ਨੇ। ਹੁਣ ਮੈਂ ਬੇਨਤੀ ਕਰਾਂ ਗੁਰਮੁਖ ਮਹਾਰਾਜ ਜੀ ਨੇ ਨਾ ਰੱਬ ਦੇ ਦਰਸ਼ਨਾਂ ਦੀ ਗੱਲ ਕੀਤੀ। ਸਾਡੇ ਮਨ ਵਿੱਚ ਇਹ ਰੋਜ਼ ਵਿਚਾਰਾਂ ਪੈਦਾ ਹੁੰਦੇ ਵੀ ਰੱਬ ਹੈ ਕਿ ਨਹੀਂ, ਜੇ ਹੈ ਤੇ ਉਹ ਕਿੱਥੇ ਬੈਠਾ ਹੈ, ਜੇ ਬੈਠਾ ਤੇ ਉਹਦੇ ਦਰਸ਼ਨ ਹੋ ਸਕਦੇ ਨੇ ਕਿ ਨਹੀਂ, ਅਸੀਂ ਉਹਨੂੰ ਵੇਖ ਸਕਦੇ ਹਾਂ। ਇੱਕ ਬੇਨਤੀ ਕਰਾਂ, ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਰੱਬ ਦੇ ਦਰਸ਼ਨਾਂ ਵਾਸਤੇ ਬਹੁਤ ਤਰਲਾ ਲਿਆ, ਬਹੁਤ ਤਰਲਾ, ਵੀ ਜਿਵੇਂ ਕਿਵੇਂ ਵੀ ਹੋ ਸਕੇ ਸਾਨੂੰ ਮਨੁੱਖਾ ਜਨਮ ਮਿਲਿਆ, ਇੱਕ ਵਾਰੀ ਉਸ ਪਿਆਰੇ ਦੀ ਝਲਕ ਜ਼ਰੂਰ ਮਿਲ ਜਾਏ।
ਇੱਕ ਵਾਰੀ ਪਰਮਾਤਮਾ ਦੇ ਇਹਨਾਂ ਅੱਖਾਂ ਦੇ ਨਾਲ ਅਸੀਂ ਦਰਸ਼ਨ ਜ਼ਰੂਰ ਕਰ ਲਏ। ਮੈਂ ਇੱਕ ਦੋ ਪ੍ਰਮਾਣ ਸਾਂਝੇ ਕਰਦਿਆਂ ਜੋ ਮਹਾਰਾਜ ਜੀ ਤਰਲਾ ਲੈਂਦੇ ਪਏ। ਇੱਕ ਸਲੋਕ ਆਉਂਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ, ਉੱਥੇ ਸਤਿਗੁਰਾਂ ਨੇ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕਰਦਿਆਂ ਅੰਦਰ ਦੀ ਬੇਬਲਤਾ ਬਿਆਨ ਕੀਤੀ। ਦਰਸ਼ਨ ਪਿਆਸੀ ਦਿਨ ਸਰਾਤ, ਰੱਬ ਦੇ ਦਰਸ਼ਨਾਂ ਦੀ ਪਿਆਸ ਦਿਨ ਰਾਤ ਮੇਰੇ ਅੰਦਰ ਲੱਗੀ। ਹਰ ਵਕਤ ਇਹ ਖਿਆਲ ਪੈਦਾ ਹੁੰਦਾ ਹੀ ਰਹਿੰਦਾ ਵੀ ਰੱਬ ਜੀ ਦੇ ਦਰਸ਼ਨ ਹੋ ਜਾਣ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਧੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ ਮੇਰਾ ਮਨ ਤੇ ਤਨ। ਉਦੋਂ ਠੰਡਾ ਠਾਰ ਹੁੰਦਾ ਹੈ, ਸ਼ਾਂਤ ਹੁੰਦਾ ਹੈ ਜਦੋਂ ਕਿਤੇ ਪਿਆਰੇ ਦੇ ਦਰਸ਼ਨ ਨਸੀਬ ਹੋ ਜਾਣ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਾ ਡੱਖਣੇ ਦੀ ਇੱਕ ਪੌੜੀ ਦੇ ਵਿੱਚ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਬੜੀ ਕਮਾਲ ਦੀ ਕੀਤੀ। ਮਹਾਰਾਜ ਕਹਿੰਦੇ ਨੇ ਮੇਰੇ ਮਨ ਵਿੱਚ ਇੱਕ ਲੋਚਾ ਹੈ, ਇੱਕ ਇੱਛਾ ਹੈ ਵੀ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਇਹਨਾਂ ਨੇਤਰਾਂ ਦੇ ਨਾਲ ਇੱਕ ਵਾਰੀ ਰੱਬ ਦੇ ਦਰਸ਼ਨ ਜ਼ਰੂਰ ਹੋ ਜਾਣ। ਹਾਲਾਂਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਆਪ ਹੀ ਰੱਬ ਦਾ ਰੂਪ ਹੈ, ਉਹਨਾਂ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈ। ਤਰਨ ਸਵਰਨੇ ਜਿਵੇਂ ਆਪਾਂ ਬਚਨ, ਤਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹੇ ਉਹ ਭਰ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਗੁਰੂ ਅਰਜਨ ਤੇ ਪ੍ਰਤੱਖ ਹਰੀ ਆਪ ਪਰਮਾਤਮਾ ਦਾ ਸਾਕਸ਼ਾਤ ਰੂਪ ਨੇ, ਪਰ ਉਹ ਸਾਨੂੰ ਸਮਝਾਉਂਦੇ ਨੇ ਬੰਦਿਆ ਤੂੰ ਉਸ ਪਰਮਾਤਮਾ ਦੇ ਇੱਕ ਵਾਰੀ ਦਰਸ਼ਨ ਜ਼ਰੂਰ ਕਰ ਜੇ ਤੈਨੂੰ ਮਨੁੱਖਾ ਜਨਮ ਵਾਹਿਗੁਰੂ ਨੇ ਦਿੱਤਾ। ਉਹ ਆਪਣੇ ਤੇ ਗੱਲ ਟੁਕਾ ਕੇ ਸਾਨੂੰ ਸਮਝਾਉਂਦੇ ਨੇ ਤੇ ਕਹਿੰਦੇ ਨੇ ਮਨ ਲੋਚਾ ਹਰ ਮਿਲਣ ਕੌ, ਕਿਉਂ ਦਰਸ਼ਨ ਪਾਈਆ। ਮੇਰਾ ਮਨ ਜਿਹੜਾ ਨਾ ਲੋਚਦਾ, ਮੇਰੇ ਮਨ ਦੀ ਇੱਛਾ ਹੈ ਵੀ ਮੈਂ ਉਸ ਹਰੀ ਦੇ ਦਰਸ਼ਨ ਕਰਾਂ, ਪਰ ਕਿਉਂ ਦਰਸ਼ਨ ਪਾਈਆ, ਉਹਦੇ ਦਰਸ਼ਨ ਕਿਵੇਂ ਪਾਏ ਜਾਣ, ਕਿਵੇਂ ਰੱਬ ਦੇ ਦਰਸ਼ਨ ਹੋ ਜਾਣ। ਮੈਂ ਲੱਖ ਵੜਾਤੇ ਸਹਿਬਾਂ ਜੇ ਬਿੰਦ ਬੁਲਾਇਆ, ਮੈਂ ਚਾਰੇ ਕੁੰਡਾਂ ਪਾਲੀਆਂ। ਇੰਨੀ ਤੜਫ ਹੋਵੇ ਨਾ ਫੇਰ ਕਿਤੇ ਰੱਬ ਦੀ ਬਖਸ਼ਿਸ਼ ਹੁੰਦੀ ਜੇ। ਮੈਂ ਚਾਰੇ ਕੁੰਡਾਂ ਪਾਲੀਆਂ, ਤੁਧ ਜੇਵਟ ਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤ ਹੋ, ਕਿਉਂ ਪ੍ਰਭੂ ਮਿਲਾਈ। ਹੇ ਸੰਤ ਜਨੋ, ਹੇ ਗੁਰਮੁਖ ਪਿਆਰਿਓ, ਕਿਤੇ ਮੈਨੂੰ ਵੀ ਉਹ ਰਸਤਾ ਦੱਸੋ। ਮਾਰਗ ਦੇ ਅਰਥ ਨੇ ਰਸਤਾ, ਉਹ ਰਸਤਾ ਦੱਸੋ ਜਿਸ ਰਸਤੇ ਤੇ ਤੁਰ ਕੇ ਮੈਂ ਹਰੀ ਪਰਮਾਤਮਾ ਦੇ ਕੋਲ ਪਹੁੰਚ ਜਾਵਾਂ, ਕਿਉਂ ਪ੍ਰਭੂ ਮਿਲਾਈਏ, ਕਿਵੇਂ ਪਰਮਾਤਮਾ ਨਾਲ ਮਿਲਾਪ ਹੋ ਜਾਵੇ। ਇਹ ਅੰਦਰ ਦੀ ਤੜਫ ਹੈ ਤੇ ਵਿਦਵਾਨਾਂ ਨੇ ਇਹਦੇ ਅਰਥ ਬੜੇ ਸੋਹਣੇ ਕੀਤੇ ਨੇ। ਜਿਹੜਾ ਸ਼ਬਦ ਮਹਾਰਾਜ ਨੇ ਵਰਤਿਆ ਨਾ, ਮੈਂ ਲੱਖ ਵੜਾਤੇ ਸਹਿਬਾਂ, ਕਹਿਣ ਲੱਗੇ ਇੱਕ ਝਲਕ ਮਿਲ ਜਾਏ ਨਾ ਤੇ ਮੈਂ ਸਮਝਾਂਗਾ ਮੇਰਾ ਸੰਸਾਰ ਦੇ ਵਿੱਚ ਆਉਣਾ ਸਫਲਾ ਹੋ ਗਿਆ। ਕਿਉਂਕਿ ਰੱਬ ਦੇ ਦਰਸ਼ਨ ਕਰਨ ਵਾਸਤੇ ਹੀ ਸਾਨੂੰ ਮਨੁੱਖਾ ਜਨਮ ਮਿਲਿਆ ਸੀ, ਉਹਦੇ ਵਿੱਚ ਅਭੇਦ ਹੋਣ ਵਾਸਤੇ ਮਿਲਿਆ ਸੀ। ਇੱਕ ਝਲਕ ਹੀ ਉਸ ਪਿਆਰੇ ਦੀ ਮਿਲ ਜਾਏ ਤੇ ਸਮਝ ਲਾਂਗੇ ਸਾਡਾ ਸੰਸਾਰ ਦੇ ਵਿੱਚ ਆਉਣਾ ਸਫਲਾ ਹੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਰੱਬ ਦੇ ਦਰਸ਼ਨਾਂ ਦੀ ਗੱਲ ਕੀਤੀ ਹੈ, ਬਹੁਤ ਵਾਰੀ ਗੱਲ। ਹਾਲਾਂਕਿ ਉਹ ਵੀ ਪਰਮਾਤਮਾ ਦਾ ਸਾਕਸ਼ਾਤ ਰੂਪ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾ ਹੈ, ਉਹ ਵੀ ਪਰਮਾਤਮਾ ਸਾਕਸ਼ਾਤ ਰੂਪ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰ, ਪਰ ਸਾਨੂੰ ਸਮਤ ਦਿੰਦੇ ਪਏ, ਸਾਨੂੰ ਕਹਿੰਦੇ ਪਏ ਨੇ ਬੰਦਿਆ ਤੂੰ ਹੀ ਰੱਬ ਨਾਲ ਟੁੱਟਾਂ ਤੇ ਕਿਤੇ ਅਰਦਾਸਾਂ ਕਰ, ਤੈਨੂੰ ਮਨੁੱਖਾ ਜਨਮ ਮਿਲਿਆ, ਤੈਨੂੰ ਕਿਤੇ ਰੱਬ ਦੇ ਦਰਸ਼ਨ ਹੋ ਜਾਣ, ਤੂੰ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋ ਸਕੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਤਰਲਾ ਲਿਆ ਜੇ ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ। ਕਾਸਾ ਪਤਾ ਕਿਹਨੂੰ ਕਹਿੰਦੇ? ਕਦੇ ਤੁਸੀਂ ਯੋਗੀਆਂ ਨੂੰ ਵੇਖੋ, ਮੰਗਣ ਵਾਲੇ ਜਦੋਂ ਪਿੰਡਾਂ ਵਿੱਚ ਆਉਂਦੇ ਨੇ, ਉਹਨਾਂ ਦੇ ਹੱਥ ਵਿੱਚ ਇੱਕ ਭਾਂਡਾ ਬਰਤਨ ਜਿਹਾ ਹੁੰਦਾ। ਜਦੋਂ ਕਿਸੇ ਕੋਲੋਂ
ਘਰ ਦੇ ਵਿੱਚ ਮੰਗਣ ਵਾਸਤੇ ਜਾਂਦੇ ਨੇ ਤੇ ਸਵਾਣੀ ਨੂੰ

ਪਰ ਮੈਂ ਟੁੱਕਰ ਮੰਗਣ ਵਾਸਤੇ ਨਹੀਂ ਆਇਆ, ਮੈਂ ਹੱਥਾਂ ਨੂੰ ਕਾਸਾ ਬਣਾ ਲਿਆ ਏ, ਕਿਰਪਾ ਕਰਕੋ ਮੇਰੇ ਇਸ ਕਾਸੇ ਦੇ ਵਿੱਚ ਆਪਣੇ ਦਰਸ਼ਨਾਂ ਦੀ ਦਾਤ ਪਾ ਦਿਓ, ਤੁਹਾਡੇ ਦਰਸ਼ਨ ਹੋ ਜਾਣ, ਇਹ ਮੰਗ ਮੰਗਣ ਵਾਸਤੇ ਮੈਂ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਤੇਰੇ ਦਰਸ਼ਨਾਂ ਦੀ ਭੁੱਖ, ਮੈਂ ਤੇਰਾ ਮੰਗੂ ਨੀਤਾ ਨੀਤ। ਰੱਬ ਜੀ ਮੈਂ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਹਰ ਰੋਜ਼ ਤੇਰੇ ਦਰਸ਼ਨਾਂ ਦੀ ਮੰਗ ਲੈ ਕੇ ਤੇਰੇ ਦਰ ਤੇ ਆਉਂ, ਕਿਤੇ ਦਰਸ਼ਨ ਹੋ ਜਾਣਾ। ਇੱਕ ਬੇਨਤੀ ਹੋਰ ਕਰਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬੋਲ। ਵੇਖੋ ਜਿੰਨੇ ਵੀ ਆਪਾਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਸਿੱਖ ਜਗਤ ਗੁਰਦੁਆਰੇ ਆਉਂਦਾ, ਮੁਸਲਮਾਨ ਵੀਰ ਮਸੀਤ ਵਿੱਚ ਜਾਂਦੇ ਨੇ, ਜਿਹੜੇ ਹਿੰਦੂ ਵੀਰ ਨੇ ਮੰਦਰਾਂ ਵਿੱਚ ਜਾਂਦੇ ਨੇ, ਪਰ ਸਾਡੇ ਸਿੱਖ ਵਿਦਵਾਨ ਕਹਿੰਦੇ ਨੇ ਕਦੀ ਉਹਨਾਂ ਦੇ ਅੰਦਰ ਨੂੰ ਪੜ੍ਹ ਕੇ ਵੇਖੋ ਕਿ ਉਹ ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ ਆਉਂਦੇ। ਜੇ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਵੀ ਅੱਜ ਅਸੀਂ ਗੁਰਦੁਆਰੇ ਜਾਣਾ ਹੈ, ਅਸੀਂ ਮੰਗਣਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੱਜ ਅਸੀਂ ਪੁੱਤ ਮੰਗਣ ਵਾਸਤੇ ਨਹੀਂ ਆਏ, ਅੱਜ ਅਸੀਂ ਧਨ ਮੰਗਣ ਵਾਸਤੇ ਨਹੀਂ ਆਏ, ਅੱਜ ਅਸੀਂ ਧਨ ਦੌਲਤ ਜ਼ਮੀਨਾਂ ਮੰਗਣ ਵਾਸਤੇ ਨਹੀਂ ਆਏ, ਸਤਿਗੁਰੂ ਅੱਜ ਤੇਰੇ ਦਰ ਤੋਂ ਰੱਬ ਦੇ ਮੰਗ ਦੀ ਮੰਗ ਲੈ ਕੇ, ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ, ਰੱਬ ਨੂੰ ਮਿਲਣ ਵਾਸਤੇ ਹੈ। ਇਹ ਸਾਡੀ ਅਰਦਾਸ ਕਦੀ ਨਹੀਂ ਜੀ, ਭਾਵੇਂ ਕੋਈ ਮੰਦਰਾਂ ਵਿੱਚ ਜਾ ਰਹੇ, ਉਹ ਵੀ ਦੁਨੀਆਂ ਦੇ ਪਦਾਰਥ ਮੰਗਣ ਵਾਸਤੇ ਜਾ ਰਹੇ, ਮਸੀਤ ਵਿੱਚ ਲੋਕੀ ਜਾਂਦੇ ਨੇ ਉੱਥੇ ਵੀ ਦੁਨੀਆਂ ਦੀਆਂ ਦਾਤਾਂ ਮੰਗਣ ਵਾਸਤੇ ਆ, ਅਸੀਂ ਗੁਰੂ ਘਰ ਆਉਂਦੇ ਇੱਥੇ ਵੀ ਦਾਤਾਂ ਮੰਗਣ ਵਾਸਤੇ ਆਉਂਦੇ, ਪਰ ਕੋਈ ਟਾਵਾਂ ਟਾਵਾਂ ਜੇ ਗੁਰਮਖੋ ਜਿਹੜਾ ਦੁਨੀਆਂ ਦੀਆਂ ਦਾਤਾਂ ਦੇ ਨਾਲ ਰੱਬ ਨੂੰ ਵੀ ਮੰਗਦਾ ਹੈ, ਜਿਹੜਾ ਦੁਨੀਆਂ ਦੀਆਂ ਦਾਤਾਂ ਮੰਗਦਾ ਮੇਰੇ ਸਤਿਗੁਰੂ ਉਹ ਵੀ ਉਹਦੀ ਝੋਲੀ ਵਿੱਚ ਪਾਉ, ਪਰ ਜੇ ਕੋਈ ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ ਆਉਂਦਾ ਨਾ, ਤੇ ਫਿਰ ਮੇਰੇ ਸਤਿਗੁਰੂ ਕਿੰਨਾ ਕੁ ਕੁਰਬਾਨ ਜਾਂਦੇ। ਉਹ ਮੈਂ ਇੱਕ ਪਦਾ ਪੜ੍ਹਦੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਇੱਕ ਸਿੱਖ ਆਇਆ, ਦਰਬਾਰ ਸਜਿਆ ਸੀ, ਕਹਿਣ ਲੱਗੇ ਮਹਾਰਾਜ ਗਰੀਬੀ ਬੜੀ ਹੈ, ਆ ਦੁਨੀਆਂ ਦੇ ਚਾਰ ਪਦਾਰਥ ਝੋਲੀ ਵਿੱਚ ਪਾ ਦਿਓ, ਲੋਕ ਵੀ ਸੁਖੀ ਹੋ ਜਾਏਗਾ ਤੇ ਪਰਲੋਕ ਵੀ ਸੁਖੀ ਹੋ ਜਾਏਗਾ। ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਠੀਕ ਹੈ ਭਾਈ, ਦੁਨੀਆਂ ਦੀ ਮੰਗ ਲੈ ਕੇ ਆਇਆ, ਚਾਰ ਪਦਾਰਥ ਮੰਗਣ ਵਾਸਤੇ ਆਇਆ, ਹਰੀ ਦਾ ਨਾਮ ਜਪਿਆ ਕਰ, ਚਾਰ ਪਦਾਰਥ ਮਿਲ ਜਾਣ। ਦੂਸਰਾ ਸਿੱਖ ਆਇਆ, ਕਹਿਣ ਲੱਗਾ ਮਹਾਰਾਜ ਦੁੱਖਾਂ ਤੋਂ ਬਹੁਤ ਦੁਖੀ ਹਾਂ, ਕਿਰਪਾ ਕਰ ਦਿਓ ਮੇਰੇ ਦੁੱਖ ਕੱਢ ਦਿਓ। ਮਹਾਰਾਜ ਕਹਿਣ ਲੱਗੇ ਗੁਰੂ ਦੀ ਸੰਗਤ ਦੀ ਸੇਵਾ ਕਰਿਆ ਕਰ। ਤੀਸਰਾ ਆਇਆ, ਮਹਾਰਾਜ ਮੇਰਾ ਜੰਮਣ ਮਰਨ ਕੱਟ ਦਿਓ। ਮਹਾਰਾਜ ਕਹਿਣ ਲੱਗੇ ਸੰਗਤ ਬੈਠੇ ਵਿੱਚ ਬੈਠਿਆ ਕਰ, ਜਿਹੜੇ ਜਪਣ ਵਾਲੇ ਨੇ ਉਹਨਾਂ ਦੀ ਸੇਵਾ ਕਰਿਆ ਕਰ। ਚੌਥਾ ਆਇਆ, ਕਹਿਣ ਲੱਗਾ ਮਹਾਰਾਜ ਜਮਾਂ ਤੋਂ ਬਹੁਤ ਡਰ ਲੱਗਦਾ ਹੈ। ਮਹਾਰਾਜ ਕਹਿਣ ਲੱਗੇ ਉਹ ਭਾਈ ਉਸ ਸੰਤਾਂ ਮਹਾਂਪੁਰਖਾਂ ਦੀ ਗੋਦ ਵਿੱਚ ਬੈਠ ਕੇ ਨਾਮ ਜਪਿਆ ਕਰ, ਉਹ ਵੀ ਦੂਰ ਹੋ ਜਾਣ। ਪੰਜਵਾਂ ਸਿੱਖ ਆਇਆ, ਉਹਨੇ ਕੀ ਮੰਗਿਆ ਤੇ ਮਹਾਰਾਜ ਨੇ ਉਹਨੂੰ ਪਤਾ ਕੀ ਕਿਹਾ, ਉਹ ਬਾਣੀ ਦੇ ਬੋਲ ਮੈਂ ਆਪ ਸੰਗਤਾਂ ਨਾਲ ਸਾਂਝੇ ਕਰਦੇ ਆ। ਸੁਖਮਣੀ ਸਾਹਿਬ ਦਾ ਪਤਾ ਹੈ, ਚਾਰ ਪਦਾਰਥ ਜੇ ਕੋ ਮੰਗੈ ਕੀ ਕਰਿਆ ਕਰ, ਸਾਧ ਜਨਾ ਕੀ ਸੇਵਾ ਲੱਗ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਣੇ ਪਰੇ। ਤੇ ਅਖੀਰ ਵਿੱਚ ਮਹਾਰਾਜ ਜੀ ਪਤਾ ਕੀ ਕਹਿੰਦੇ ਨੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਉਹਨੂੰ ਮਹਾਰਾਜ ਜੀ ਨੇ ਕਿਹਾ ਵੀ ਤੂੰ ਆਹ ਕੰਮ ਕਰ। ਕਹਿਣ ਲੱਗਾ ਮਹਾਰਾਜ ਮੇਰੇ ਮਨ ਦੇ ਵਿੱਚ ਦਰਸ਼ਨਾਂ ਦੀ ਤਾਂ ਗੇ, ਕਿਰਪਾ ਕਰੋ ਮੈਨੂੰ ਰੱਬ ਦੇ ਦਰਸ਼ਨਾਂ ਦੀ ਦਾਤ ਬਖਸ਼ ਦਿਓ। ਤੇ ਸਿੱਖ ਵਿਦਵਾਨ ਕਹਿੰਦੇ ਨੇ ਜਦੋਂ ਆਹ ਮੰਗ ਲੈ ਕੇ ਸਿੱਖ ਆਇਆ ਨਾ, ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੇ ਸਿੰਘਾਸਨ ਤੇ ਉੱਠੇ, ਉੱਠ ਕੇ ਉਸ ਸਿੱਖ ਦੇ ਕੋਲ ਗਏ, ਉਹਦੇ ਚਰਨਾਂ ਨੂੰ ਨਮਸਕਾਰ ਕਰ ਦਿੱਤੇ, ਘੁੱਟ ਕੇ ਛਾਤੀ ਨਾਲ ਲਾ ਲਿਆ। ਕਹਿਣ ਲੱਗੇ ਆਓ ਸਿੱਖਾ, ਮੈਂ ਤੇਰੇ ਤੋਂ ਸਦਕੇ, ਮੈਂ ਤੇਰੇ ਤੋਂ ਕੁਰਬਾਨ। ਉਹ ਕੋਈ ਧਨ ਮੰਗ ਕੇ ਚਲਾ ਜਾਂਦਾ ਹੈ, ਕੋਈ ਜ਼ਮੀਨਾਂ ਜਾਇਦਾਦਾਂ ਮੰਗ ਕੇ ਚਲਾ ਜਾਂਦਾ ਹੈ, ਕੋਈ ਘਰ ਮੰਗ ਕੇ ਚਲਾ ਜਾਂਦਾ ਹੈ। ਉਹ ਸਿੱਖਾ ਤੂੰ ਪਹਿਲਾਂ ਅੱਜ ਸਿੱਖ ਆਇਆ, ਜਿਹੜਾ ਦੁਨੀਆਂ ਦੇ ਦਾਤਾਂ ਮੰਗਣ ਨਹੀਂ ਆਇਆ, ਰੱਬ ਦੇ ਦਰਸ਼ਨਾਂ ਦੀ ਮੰਗ ਲੈ ਕੇ ਆਇਆ, ਮੈਂ ਤੇਰੇ ਚਰਨਾਂ ਤੋਂ ਕੁਰਬਾਨ ਜਾਂ। ਇਹ ਸਾਰੇ ਨੇ ਜੇ ਮੰਗ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ। ਮਹਾਰਾਜ ਕਹਿਣ ਲੱਗੇ ਮੈਂ ਤੇ ਉਹਦੇ ਤੋਂ ਬਲਹਾਰ ਜਨ, ਸਦਕੇ ਜਨ। ਇਹ ਅੰਦਰ

ਤੜਫ ਹੋਵੇ ਨਾ ਤਾਂ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ। ਹੁਣ ਦੂਸਰਾ ਸਵਾਲ ਇਹ ਪੈਦਾ ਹੁੰਦਾ, ਹੁਣ ਤੜਫ ਤੇ ਸਾਡੇ ਅੰਦਰ ਪੈਦਾ ਹੋ ਗਏ, ਪਰ ਉਹ ਰੱਬ ਅੱਜ ਤੱਕ ਤੇ ਕਿਸੇ ਨੇ ਵੇਖਿਆ ਨੂੰ ਕਿ ਰੱਬ ਤੇ ਕਿਹੋ ਜਿਹਾ ਹੈ, ਕਿਹੋ ਜਿਹਾ ਆਕਾਰ ਹੈ, ਕਿਹੋ ਜਿਹਾ ਰੰਗ ਰੂਪ ਹੈ ਕਿ ਉਹ ਸਾਡੇ ਸਾਹਮਣੇ ਆਣ ਕੇ ਖਲੋ ਸਕਦਾ, ਜਿਵੇਂ ਅਸੀਂ ਇੱਕ ਦੂਜੇ ਨੂੰ ਵੇਖ ਰਹੇ ਹਾਂ, ਤੁਸੀਂ ਮੈਨੂੰ ਵੇਖ ਰਹੇ ਹੋ, ਮੈਂ ਤੁਹਾਨੂੰ ਵੇਖ ਰਿਹਾ, ਕਿ ਇਸ ਤਰ੍ਹਾਂ ਪਰਮਾਤਮਾ ਨੂੰ ਅਸੀਂ ਵੇਖ ਸਕਦੇ ਹਾਂ ਸਾਹਮਣੇ ਖਲੋਤੇ ਨੂੰ, ਕਿ ਰੱਬ ਸਾਡੇ ਸਾਹਮਣੇ ਆਣ ਕੇ ਖਲੋ ਸਕਦੇ। ਅੱਜ ਤੱਕ ਕਿਸੇ ਨੂੰ ਰੱਬ ਦੇ ਦਰਸ਼ਨ ਹੋਏ ਨੇ? ਸਾਡੇ ਸਿੱਖ ਵਿਦਵਾਨ ਹੋਏ ਨੇ, ਗਿਆਨੀ ਮਾਨ ਸਿੰਘ ਜੀ ਚੌਰ ਸਾਹਿਬ, ਉਹ ਕਹਿਣ ਲੱਗੇ ਮੇਰੇ ਮਨ ਵਿੱਚ ਵੀ ਖਿਆਲ ਪੈਦਾ ਆਇਆ ਵੀ ਰੱਬ ਦੀਆਂ ਅਸੀਂ ਗੱਲਾਂ ਰੋਜ਼ ਕਰਦੇ ਹਾਂ, ਪਰ ਅੱਜ ਤੱਕ ਉਹਦੇ ਦਰਸ਼ਨ ਨਹੀਂ ਹੋਏ, ਕਿ ਉਹਦੇ ਦਰਸ਼ਨ ਹੋ ਸਕਦੇ ਨੇ? ਅਤੇ ਕਹਿਣ ਲੱਗੇ ਮੈਂ ਆਪਣੇ ਉਸਤਾਦ ਇੱਕ ਪੰਡਿਤ ਕੋਲ ਗਿਆ, ਅਤੇ ਉਸ ਪੰਡਿਤ ਜੀ ਨੂੰ ਬਚਨ ਕਹਿ ਦਿੱਤੇ, ਪੰਡਿਤ ਜੀ ਮੈਂ ਰੋਜ਼ ਤੁਹਾਡੇ ਕੋਲੋਂ ਇੰਝ ਕਹਿ ਲਈਏ ਵੀ ਗਿਆਨ ਲੈਣ ਵਾਸਤੇ, ਸਿੱਖਿਆ ਲੈਣ ਵਾਸਤੇ ਆਉਣਾ, ਜਿਸ ਰਾਮ ਜਿਸ ਪਰਮਾਤਮਾ ਦੀਆਂ ਤੁਸੀਂ ਗੱਲਾਂ ਕਰਕੇ ਸਾਨੂੰ ਦੱਸ ਦਿਓ ਕਿ ਉਸ ਭਗਵਾਨ ਦੇ ਦਰਸ਼ਨ ਹੋ ਸਕਦੇ ਨੇ? ਅਤੇ ਕਹਿਣ ਲੱਗੇ ਉਹ ਵੇਲੇ ਉਹ ਪੰਡਿਤ ਬ੍ਰਾਹਮਣ ਬੋਲਿਆ, ਕਹਿਣ ਲੱਗੇ ਐ ਮੂਰਖ, ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਉਹ ਜੋ ਸਰੂਪ ਹੈ, ਉਹ ਜੋਤ ਹੈ, ਉਹ ਪ੍ਰਕਾਸ਼ ਹੈ, ਉਹਨੂੰ ਮਹਿਸੂਸ ਕੀਤਾ ਜਾ ਸਕਦਾ। ਗਿਆਨੀ ਚੌਰ ਸਾਹਿਬ ਕਹਿਣ ਲੱਗੇ ਮੈਂ ਮੁਸਲਮਾਨ ਆਪਣੇ ਉਸਤਾਦ ਕੋਲ ਗਿਆ, ਉਹਨਾਂ ਨੂੰ ਜਾ ਕੇ ਕਹਿ ਦਿੱਤੇ ਮੌਲਾਨਾ ਜੀ ਜਿਸ ਅੱਲਾ ਖੁਦਾ ਦੀਆਂ ਗੱਲਾਂ ਆਪਾਂ ਰੋਜ਼ ਕਰਦੇ ਹਾਂ, ਕੀ ਉਸ ਅੱਲਾ ਦੇ ਦਰਸ਼ਨ ਹੋ ਸਕਦੇ ਨੇ? ਤੇ ਕਹਿਣ ਲੱਗੇ ਉਸ ਵੇਲੇ ਉਸ ਕਾਜੀ ਨੇ ਮੁੱਲਾ ਨੇ ਕਹਿ ਦਿੱਤੇ ਐ ਬੰਦੇ, ਉਹ ਨਾ ਪਾਕ ਬੰਦਿਆਂ ਨੂੰ ਪਾਕ ਦੇ ਦਰਸ਼ਨ ਨਹੀਂ ਹੋ ਸਕਦੇ। ਪਾਕ ਦੇ ਅਰਥ ਹੁੰਦੇ ਨੇ ਪਵਿੱਤਰ, ਨਾ ਪਾਕ ਦੇ ਅਰਥ ਹੁੰਦੇ ਅਪਵਿੱਤਰ। ਕਹਿਣ ਲੱਗੇ ਉਹ ਪਾਕ ਪਵਿੱਤਰ ਅੱਲਾ ਖੁਦਾਦ ਹੈ, ਉਹ ਬੰਦਿਆ ਸੀ ਨਾ ਪਾਕ ਹੈ, ਉਸ ਪਾਕ ਦੇ ਦਰਸ਼ਨ ਅਸੀਂ ਇਹਨਾਂ ਅੱਖਾਂ ਨਾਲ ਨਹੀਂ ਕਰ ਸਕਦੇ। ਗਿਆਨੀ ਮਾਨ ਸਿੰਘ ਚੌਰ ਸਾਹਿਬ ਕਹਿਣ ਲੱਗੇ ਮੈਂ ਬੜਾ ਨਿਰਾਸ਼ ਹੋਇਆ, ਫਿਰ ਆ ਗਿਆ ਮੈਂ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ, ਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ, ਕਹਿਣ ਲੱਗੇ ਵੀ ਇੱਥੇ ਆਣ ਕੇ ਅਰਦਾਸ ਕੀਤੀ, ਐ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ, ਪੰਡਿਤ ਜੀ ਨੇ ਕਹਿ ਦਿੱਤਾ ਨਹੀਂ ਦਰਸ਼ਨ ਹੋ ਸਕਦੇ, ਮੁਲਾਣਿਆਂ ਨੇ ਕਹਿ ਦਿੱਤਾ ਪਾਕ ਦੇ ਨਹੀਂ ਦਰਸ਼ਨ ਹੋ ਸਕਦੇ, ਹੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੁਸੀਂ ਦੱਸੋ ਵੀ ਅੱਜ ਤੱਕ ਕਿਸੇ ਨੂੰ ਦਰਸ਼ਨ ਹੋਏ ਨੇ? ਜੇ ਹੋਏ ਨੇ ਤੇ ਸਾਨੂੰ ਹੋ ਸਕਦੇ ਨੇ ਕਿ ਕਿਸੇ ਨੇ ਵੇਖਿਆ? ਤੇ ਪੁੱਛਿਆ ਜੀ ਮਾਨ ਸਾਹਿਬ ਜੀ ਕੀ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ? ਕਹਿਣ ਲੱਗੇ ਉਸੇ ਵੇਲੇ ਜਵਾਬ ਆ ਗਿਆ ਸੀ, ਜਬ ਦੇਖਾਂ ਤਬ ਗਾਵਾਂ ਤੋਂ ਜਨ ਧੀਰਜ ਪਾਵਾਂ, ਜਦੋਂ ਮੈਂ ਦੇਖਦਾ ਪਰਮਾਤਮਾ ਨੂੰ ਸਾਹਮਣੇ ਉਸ ਵੇਲੇ ਮਨ ਮਰਖੇੜਾ ਵਿੱਚ ਆ ਜਾਂਦਾ। ਪੁੱਛਿਆ ਜੀ ਕਿਸੇ ਨੇ ਦਰਸ਼ਨ ਕੀਤੇ ਨੇ? ਤੇ ਉੱਥੇ ਫਿਰ ਪ੍ਰਮਾਣ ਆਇਆ ਸੀ ਬਾਣੀ ਦਾ, ਬਹੁਤ ਜਨਮ ਵਿਚਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਖ ਜੀਵੋ ਚਿਰ ਭਇਓ ਦਰਸ਼ਨ ਦੇਖੇ। ਆਹ ਪੰਗਤੀ ਜਿਹੜੀ ਨਾ, ਇਹ ਇਸੇ ਚੀਜ਼ ਦੀ ਵਿਆਖਿਆ ਕਰਦੀ ਜੇ ਵੀ ਭਗਤ ਰਵਿਦਾਸ ਸਾਹਿਬ ਦੇ ਸ਼ਬਦ ਹੈ। ਕਹਿਣ ਲੱਗੇ ਬੜੇ ਜਨਮ ਹੋ ਗਏ ਨੇ ਉਸ ਪਰਮਾਤਮਾ ਨਾਲ ਟੁੱਟੇ ਹੋਇਆਂ ਨੂੰ, ਬਹੁਤ ਲੰਬਾ ਸਮਾਂ ਪਹਿਲਾਂ ਪਰਮਾਤਮਾ ਦੀ ਝਲਕ ਮਿਲੀ ਸੀ, ਦਰਸ਼ਨ ਹੋਏ ਸੀ। ਤੇ ਭਗਤ ਰਵਿਦਾਸ ਸਾਹਿਬ ਕਹਿਣ ਲੱਗੇ ਅੱਜ ਮੈਂ ਫਿਰ ਉਹਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਅਰਦਾਸ ਕਰਦਾ, ਦਾਤਿਆ ਇੱਕ ਵਾਰੀ ਫਿਰ ਆਪਣੇ ਦਰਸ਼ਨਾਂ ਦੀ ਝਲਕ ਬਖਸ਼ ਦੇ, ਕਿਉਂਕਿ ਲੰਬੇਰਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਹੋਏ ਸੀ, ਅੱਜ ਫਿਰ ਤੁਹਾਡੇ ਦਰਸ਼ਨ ਕਰਨ ਨੂੰ ਚਿੱਤ ਪਿਆ ਕਰਨ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ। ਜੇ ਭਗਤ ਰਵਿਦਾਸ ਸਾਹਿਬ ਕਹਿੰਦੇ ਪਏ ਨੇ ਨਾ ਵੀ ਲੰਬਾ ਸਮਾਂ ਹੋਇਆ, ਦਰਸ਼ਨ ਕੀਤੇ ਸੀ, ਹੋਏ ਸੀ ਦਰਸ਼ਨ, ਤੇ ਸਿੱਖਾ ਵਿਸ਼ਵਾਸ ਕਰੀ, ਫਿਰ ਅੱਜ ਵੀ ਹਿਰਦਾ ਭਗਤ ਰਵਿਦਾਸ ਵਰਗਾ ਬਣਾ, ਅੱਜ ਵੀ ਦਰਸ਼ਨ ਹੋ ਸਕਣ। ਇੱਕ ਹੋਰ ਪ੍ਰਮਾਣ ਸਾਂਝਾ ਕਰਦੇ ਕਿ ਉਸ ਰੱਬ ਦੇ ਦਰਸ਼ਨ ਹੋ ਸਕਦੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਹ ਸ਼ਬਦ ਹੈ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਅੜਦਾਮ ਕੋ ਸ਼ਿਪਰੋ ਹੋਇਓ ਲਖੀਣਾ, ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਅਗਲੀ ਪੰਗਤੀ ਵੱਲ ਧਿਆਨ ਦਿਆ, ਜੇ ਇਹ ਬਿੱਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ,
ਤੇ ਫਿਰ ਹੋਇਆ ਕਿ ਮਿਲੇ ਪ੍ਰਤੱਖ ਗੁਸਾਈਆਂ ਤਨਾ ਵਟ ਪੱਗ। ਪ੍ਰਤੱਖ ਦੇ ਅਰਥ ਪਤਾ ਕੀ ਹੁੰਦੇ? ਪ੍ਰਤੱਖ ਦੇ ਅਰਥ ਸਾਖਸ਼ਾਤ ਸਾਹਮਣੇ ਪਰਮਾਤਮਾ ਖਲੋ ਗਏ, ਜਿਵੇਂ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੈਂ ਤੁਹਾਡੇ ਸਾਹਮਣੇ ਬੈਠਾ, ਤੁਸੀਂ ਮੈਨੂੰ ਵੇਖ ਰਹੇ ਹੋ, ਮੈਂ ਤੁਹਾਨੂੰ ਵੇਖ ਰਿਹਾ। ਭਗਤ ਧੰਨਾ ਜੀ ਬਾਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਪਏ ਨੇ, ਜਦੋਂ ਭਗਤ ਧੰਨੇ ਨੇ ਭਗਤੀ ਕੀਤੀ ਹੈ ਤੇ ਇੱਕ ਦਿਨ ਪਰਮਾਤਮਾ ਸਾਖਸ਼ਾਤ ਉਸ ਭਗਤ ਦੇ ਸਾਹਮਣੇ ਖਲੋ ਗਿਆ ਤੇ ਪ੍ਰਤੱਖ ਦਰਸ਼ਨ ਉਸ ਭਗਤ ਧੰਨਾ ਜੀ ਨੇ ਕੀਤੇ। ਇਹ ਬਾਣੀ ਦੇ ਬੋਲ। ਜੇ ਭਗਤ ਧੰਨਾ ਜੀ ਨੂੰ ਦਰਸ਼ਨ ਹੋ ਸਕਦੇ, ਰਵਿਦਾਸ ਸਾਹਿਬ ਨੂੰ ਦਰਸ਼ਨ ਹੋ ਸਕਦੇ, ਕਦੀ ਤੁਹਾਨੂੰ ਭਗਤ ਮਾਲ ਪੜ੍ਹਨ ਦਾ ਸਮਾਂ ਮਿਲੇ। ਭਗਤ ਮਾਲ ਦੇ ਅਰਥ ਨੇ ਜਿੰਨੇ ਵੀ ਭਗਤ ਨੇ, ਜਿਨ੍ਹਾਂ ਜਿਨ੍ਹਾਂ ਦਾ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਇਆ ਨਾ, ਉਹਨਾਂ ਸਾਰਿਆਂ ਦੀ ਹਿਸਟਰੀ ਭਗਤ ਮਾਲ ਵਿੱਚ ਲਿਖੀ। ਭਗਤ ਮਾਲ ਵਿੱਚ ਭਗਤ ਨਾਮਦੇਵ ਸਾਹਿਬ ਦਾ ਜੀਵਨ ਪੜ੍ਹ ਕੇ ਵੇਖਿਆ ਜੇ, ਉਹ ਕਹਿੰਦੇ ਨੇ ਮੈਨੂੰ ਆਪਣੀ ਜ਼ਿੰਦਗੀ ਵਿੱਚ 72 ਵਾਰੀ ਉਸ ਪਰਮਾਤਮਾ ਦੇ ਦਰਸ਼ਨ ਹੋਏ। 72 ਜਦੋਂ ਵੀ ਮੈਂ ਬਹਿ ਜਾਂਦਾ ਸੀ ਜਿੱਦ ਕਰਕੇ, ਰੱਬ ਜੀ ਅੱਜ ਦਰਸ਼ਨ ਦੇ, ਅੱਜ ਦਰਸ਼ਨ ਦੇ, ਉਦੋਂ ਦੇ ਪਰਮਾਤਮਾ ਸਾਹਮਣੇ ਮੇਰੇ ਖਲੋ। ਇਹਦਾ ਭਾਵ ਦਰਸ਼ਨ ਹੋ ਸਕਦੇ ਨੇ, ਪਰਮਾਤਮਾ ਹੈ ਪਰ ਹੋਣੇ ਕਿਵੇਂ ਨੇ? ਗੁਰੂ ਵਾਲੇ ਬਣਾਂਗੇ, ਗੁਰੂ ਦੇ ਚਰਨਾਂ ਵਿੱਚ ਜੁੜਾਂਗੇ ਤੇ ਸਤਿਗੁਰੂ ਇੱਕ ਦਿਨ ਪਰਮਾਤਮਾ ਦੇ ਘਰ ਤੱਕ ਸਾਨੂੰ ਪਹੁੰਚਾ ਦੇਣ। ਜੈਸਾ ਸਤਿਗੁਰੂ ਸੁਣੀ ਤਾਂ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਾਹ ਕਾ ਬਸੀੜ, ਹਰ ਨਾਮੋ ਮੰਤਰ ਦਿੜਾਇਂਦਾ, ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰੂ ਤਿਨਾ ਮਿਲਾਇਆ, ਜਿਨ ਤੁਰੇ ਪਿਆ ਸੰਜੋ ਗੁਰੂ ਮਿਲਾ ਸਕਦਾ। ਅੱਜ ਉਹ ਬਚਨ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ, ਕੋਈ ਹਰੀ ਦਾ ਸੱਜਣ ਮਿਲੇ ਜਿਹੜਾ ਮੈਨੂੰ ਪਿਆਰੇ ਦੇ ਦਰਸ਼ਨ ਕਰਾ ਦੇ, ਹਉ ਤਿਸ ਪਏ ਆਪ ਬਚਾਈ, ਮੈਂ ਆਪਣਾ ਆਪ ਹੀ ਉਹਦੇ ਹਵਾਲੇ ਕਰ, ਉਹਦਾ ਦਾਸ ਬਣ ਜਾ, ਗੋਲਾ ਬਣ ਜਾਂਗਾ, ਮੈਂ ਉਹਨੂੰ ਆਪਣਾ ਵੇਚ ਦਿਆਂਗਾ, ਉਹਦੇ ਸਾਹਮਣੇ ਉਹਦੇ ਹੀ ਬਣ ਕੇ ਰਹਿ ਜਾ। ਦਰਸ਼ਨ ਹਰ ਦੇਖਣ ਕਹਿਤਾ ਹੈ, ਕਿਉਂਕਿ ਰੱਬ ਦੇ ਦਰਸ਼ਨਾਂ ਵਾਸਤੇ ਮੈਂ ਕੁਝ ਵੀ ਕਰ ਸਕਦਾ। ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਏ। ਤੇ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਜੁਗਤੀ ਸਾਨੂੰ ਦੱਸ ਦਿਓ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਜੇ ਤੁਸੀਂ ਰੱਬ ਦੇ ਦਰਸ਼ਨ ਕਰਨੇ ਨੇ ਨਾ ਤੇ ਇੱਕ ਸਤਿਗੁਰੂ ਦੀ ਕਿਰਪਾ ਲੈ। ਜਦੋਂ ਸਤਿਗੁਰੂ ਕਿਰਪਾ ਕਰਦੇ ਨੇ ਨਾ, ਉਹ ਨਾਮ ਨਾਲ ਜੁੜਦੇ ਨੇ, ਤੇ ਜਿਹੜਾ ਨਾਮ ਨਾਲ ਜੁੜ ਜਾਂਦਾ ਨਾ, ਉਹ ਨਾਮੀ ਨਾਲ ਜੁੜ ਜਾਂਦਾ। ਨਾਮ ਦੇ ਅਰਥ ਨੇ ਵਾਹਿਗੁਰੂ ਦਾ ਨਾਮ, ਨਾਮੀ ਦੇ ਅਰਥ ਨੇ ਵਾਹਿਗੁਰੂ ਆਪ ਪਰਮਾਤਮਾ। ਰਹਾਓ ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੈ ਧਿਆਇ। ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਅੰਦਰ ਦੀ ਬੇਬਲਤਾ ਦੱਸਦੇ, ਹੇ ਪਰਮਾਤਮਾ ਜੇ ਤੂੰ ਸੁੱਖ ਦੇ ਦੇ ਤੇ ਤਾਂ ਵੀ ਮੈਂ ਤੇਰਾ ਨਾਮ ਜਪਾਂਗਾ, ਅਰਾਧਾਂਗਾ। ਜੇ ਤੂੰ ਮੈਨੂੰ ਦੁੱਖ ਵੀ ਦੇ ਦੇ ਨਾ, ਤੇ ਦੁੱਖਾਂ ਦੇ ਵਿੱਚ ਵੀ ਮੈਂ ਤੈਨੂੰ ਉਲਾਮੇ ਨਹੀਂ ਦੇਵਾਂਗਾ, ਮੈਂ ਤੈਨੂੰ ਧਿਆਉਂਦਾ ਰਹਾਂਗਾ, ਤੈਨੂੰ ਜਪਦਾ ਰਹਾਂਗਾ, ਜਿੰਨੀ ਦੇਰ ਤੱਕ ਤੇਰੇ ਮੈਨੂੰ ਦਰਸ਼ਨ ਨਹੀਂ ਹੋ ਜਾਂਦੇ। ਜੇ ਭੁੱਖ ਦੇ ਤਾਂ ਇੱਤ ਹੀ ਰਹਿ ਜਾ, ਜੇ ਤੂੰ ਮੈਨੂੰ ਭੁੱਖ ਹੀ ਦੇ ਦੇ, ਭਾਵ ਕੁਝ ਵੀ ਖਾਣ ਵਾਸਤੇ ਨਾ, ਇੰਨੀ ਕੰਗਾਲਤਾ ਗਰੀਬੀ ਦੇ ਦੇ, ਤੇ ਤਾਂ ਵੀ ਮੈਂ ਤੇਰੀ ਰਜਾ ਵਿੱਚ ਰਾਜੀ ਰਵਾਂਗਾ। ਜੇ ਭੁੱਖ ਦੇ ਤਾਂ ਇੱਤ ਹੀ ਰਾਜਾ, ਰਾਜਾ ਦੇ ਅਰਥ ਨੇ ਰਜਾ ਵਿੱਚ ਰਵਾਂਗਾ, ਦੁੱਖ ਵਿੱਚ ਸੁੱਖ ਮਨਾਈ, ਦੁੱਖਾਂ ਦੀ ਮਾਰ ਨੂੰ ਝੱਲ ਲਵਾਂਗਾ, ਸੁੱਖ ਕਰਕੇ ਮੰਨ ਲਵਾਂਗਾ, ਪਰ ਆਪਣੇ ਦਰਸ਼ਨਾਂ ਤੋਂ ਮੈਨੂੰ ਵਾਂਝਾ ਨਾ ਕਰੇ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜੁਲਾਏ। ਜੇ ਮੈਨੂੰ ਕੋਈ ਕਹਿ ਦੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਆਪ ਨੂੰ ਅੱਗ ਵਿੱਚ ਸਾੜ ਲਾ, ਰੱਬ ਦੇ ਦਰਸ਼ਨ ਹੋ ਜਾਣਗੇ, ਤੇ ਕਹਿਣ ਲੱਗੇ ਰੱਬ ਜੀ ਤੇਰੇ ਦਰਸ਼ਨਾਂ ਵਾਸਤੇ ਮੈਂ ਆਪਣੇ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਏ। ਸਭ ਕੁਝ ਕਰਨ ਨੂੰ ਤਿਆਰ ਹੈ, ਪਰ ਤੇਰੇ ਦਰਸ਼ਨਾਂ ਤੋਂ ਮੈਂ ਵਾਂਝਾ ਨਹੀਂ ਰਹਿ ਸਕਦਾ। ਪੱਕਾ ਫੇਰੀ ਪਾਣੀ ਢੋਵਾ, ਜੋ ਦੇਵੇ ਸੁਖ ਹੈ। ਜੇ ਮੈਨੂੰ ਕਹਿ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਉਸ ਰੱਬ ਦੇ ਦਰਸ਼ਨ ਹੋ ਸਕਦੇ ਨੇ, ਜੇ ਕਿਤੇ ਤੂੰ ਗੁਰਮੁਖਾਂ ਦੀ ਪੱਖੇ ਨਾਲ ਸੇਵਾ ਕਰੇ, ਜੇ ਕਿਤੇ ਗੁਰੂ ਦੀ ਪਾਣੀ ਢੋਣ ਦੀ ਸੇਵਾ ਕਰੇ, ਤੇ ਕਹਿਣ ਲੱਗੇ ਮਹਾਰਾਜ ਮੈਂ ਇਹ ਸੇਵਾ ਵੀ ਕਰਾਂਗਾ, ਇੱਕ ਵਾਰੀ ਦਰਸ਼ਨਾਂ ਦੀ ਝਲਕ ਜ਼ਰੂਰ ਦੇ ਦਿਓ। ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ। ਹੇ ਰੱਬ ਜੀ ਮੈਂ ਨਾਨਕ, ਨਾਨਕ ਦੇ ਚੌਥੇ ਸਰੂਪ। ਧੰਨ ਗੁਰੂ ਰਾਮਦਾਸ ਕਹਿਣ ਲੱਗੇ ਮੈਂ ਤੁਹਾਡੇ ਦਰ ਤੇ ਢਹਿ ਪਿਆ ਹਾਂ, ਤੁਹਾਡੇ ਦਰ ਤੇ ਆਣ ਕੇ ਬੈਠ ਗਿਆ ਹੈ, ਤੇ ਦਰ ਤੇ ਡਿੱਗੇ ਹੋਏ ਦੇ ਲਾਜ ਰੱਖ ਲਓ,
ਆਪਣੇ ਨਾਲ ਮਿਲਾ ਲੋ। ਬਹੁਤ ਲੰਬੇੜਾ ਸ਼ਬਦ ਇਹਨੇ ਮਹਾਰਾਜ ਨੇ ਤਰਲੇ ਲਏ ਨੀ, ਅੱਕੀ ਕਾਟ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਾਲੇ ਤੇ ਤੁਝੇ ਇਰਾਦੀ, ਜੇ ਮਾਰ ਕੱਢੇ ਪੀਤੇ ਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋਟ ਨਾ ਜਾਈ, ਲੋਕ ਮਾੜਾ ਕਹਿਣ ਚੰਗਾ ਕਹਿਣ ਰੱਬ ਜੀ ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ ਜਿੰਨੀ ਦੇਰ ਤੋਂ ਤੂੰ ਦਰਸ਼ਨ ਨਾ ਦੇਵੇਂ, ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਊ, ਜੋ ਮਰਜ਼ੀ ਕਹਿ ਦੇ ਪਰ ਤੇਰਾ ਨਾਮ ਨਾ ਮੈਨੂੰ ਭੁੱਲੈ, ਕਿਉਂਕਿ ਤੇਰਾ ਨਾਮ ਭੁੱਲਦਾ ਸਾਡੀ ਮੌਤ ਏ। ਵਾਰ ਵਾਰ ਜਾਈ ਗੁਰ ਉੱਪਰ ਪੈ ਪੈਰੀ ਸੰਤ ਮਨਾਏ, ਮੈਂ ਗੁਰੂ ਤੋਂ ਕੁਰਬਾਨ ਜਾਵਾਂਗਾ, ਮਹਾਂਪੁਰਖਾਂ ਸੰਤਾਂ ਦੇ ਮੈਂ ਚਰਨਾਂ ਵਿੱਚ ਢਹਿ ਪਵਾਂਗਾ, ਨਾਨਕ ਵਿਚਾਰਾ ਭਾਇਆ ਦਵਾਨਾ ਹਰ ਤੋਂ ਦਰਸ਼ਨ ਕੀਤਾ, ਮੈਂ ਸਭ ਕੁਝ ਸਹਿਣ ਕਰ ਲਵਾਂਗਾ ਪਰ ਮੈਂ ਤੇਰੇ ਦਰਸ਼ਨਾਂ ਤੋਂ ਦੂਰ ਨਹੀਂ ਹੋ ਰਿਹਾ। ਇਹਨਾਂ ਤਰਲਾ ਲਿਆ ਏ ਮਾਂ, ਜਦ ਇੰਨੀ ਬੇਬਲਤਾ ਇੰਨੀ ਤੜਫ ਪੈਦਾ ਹੁੰਦੀ ਹੈ ਨਾ ਤੇ ਗੁਰੂ ਮਿਲ ਜਾਏ, ਇੰਨੀ ਤੜਫ ਵਾਲੇ ਨੂੰ ਚੁੱਕ ਕੇ ਪਰਮਾਤਮਾ ਵਿੱਚ ਅਭੇਦ ਕਰ ਦਿੰਦਾ। ਸਤਿਗੁਰ ਕਿਰਪਾ ਕਰਨ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬੋਲ ਸਾਡੇ ਹਿਰਦੇ ਵਿੱਚ ਵਸ ਜਾਣ, ਅਸੀਂ ਵੀ ਪਰਮਾਤਮਾ ਦੇ ਦਰਸ਼ਨਾਂ ਦੀ ਅਰਦਾਸ ਕਰੀਏ ਤਾਂ ਕਿ ਸਾਡਾ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਬ ਸੇਤੀ, ਮਨ ਵਚੀਆਂ ਵਧਾਈਆਂ, ਰਾਗੜ ਤਨ ਪਰਿਵਾਰ ਪਰਿਆ, ਸਬਦ ਗਾਵਣ ਆਈਆ, ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿੰਨੀ ਵਰਸਾਇਆ ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰੱਥ ਸਵਾਮੀ ਸੁਖ ਮਨ ਵਸਾਰਨ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵਸ ਸਦਾ ਸੁਭ ਸਲਾਹ ਤੇਰੀ, ਨਾ ਮਨ ਵਸਾਵੈ ਨਾਮ ਦਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵੱਟੋ ਜਿਸ ਦਿਆ ਵਡਿਆਈਆ, ਕਹੇ ਨਾਨਕ ਸੁਣੋ ਸਤ ਸਭ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਭ ਤਿਤ ਕਰ ਸੁਭਾਗਾ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਸ ਕੋਵਾ ਤੁਤ ਕਰਾਨ ਹਦ ਵਾਜੇ, ਆਨੰਦ ਸੁਨਵਟ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ ਦੂਖ ਰੋ ਸੰਤਾਪ, ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਰ ਕਹਤੇ ਪਵਿੱਤਰ, ਸਤਿਗੁਰ ਹਿਆ ਭਰਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਾ ਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੋਤੋ, ਦਿਵਸ ਰਾਤ ਦੇ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ ਬਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ ਗੈਮ ਸਕਦ ਕਾਲ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਸਤਸੰਗਤ ਜੀ ਬੋਲੋ ਜੀ
1: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਪੁਰ ਜੀ ਪਾਸੇ ਦਸਵੀਂ ਪ੍ਰਥਮ ਭਗਵਤੀ ਸਮਰ ਕਹਿ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਗਦਪੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਇਟ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵਤ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇ ਕੇ ਨਿਡ ਕੀਤਾ ਤੇ ਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰ ਨਚਰਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸੰਸਵਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਵਾਲ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾਸਰ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਰਚਿਆ ਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੋ ਜੁਗਾ ਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਥ ਦਾ ਸਾਹਿਬ ਰਾਜ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁਰੇ ਦਰਸ਼ਨ ਦੀ ਰਾਤ ਤੇ ਸੇਵਾ ਸੰਭਾਲ ਦਾ ਦਾਨ ਆਪਣੀ ਖਾਲਸਾ ਜੀ ਨੂੰ ਬਖਸ਼ੋ ਹੇਰੇ ਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੰਦ ਦਾਰਜਿਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਲੇ ਰਾਸ ਹੇ ਗਰੀਬ ਨਵਾਜ ਜੀ ਆਪ ਦੇ ਚੰਨ ਕਮਲਾਂ ਦੇ ਅਰਦਾਸ ਵਿੱਚ ਦਾਰਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਬਣੇ ਹੋਏ ਸੰਗਤਾਂ ਨੂੰ ਦਰਸ਼ਨ ਦਾ ਜੀ ਕਹਿ ਨਿਹਾਲ ਦਾਰਜਿਓ ਮਿਹਰਬਾਨੀਆਂ ਦੇ ਪਾਠ ਹੋਏ ਐਜ ਰਾਗੀ ਸਿੰਘ ਨੇ ਆਪਦੇ ਚੰਨਾਂ ਜਾਸਾ ਕੀ ਬਾਤ ਕੀਤੀ ਕਿਤੇ ਵਿਦਵਾਨ ਵੀ ਆਨੇ ਅੱਜ ਦੇ ਹੁਕਮਨਾਮੇ ਦੀ ਕਥਾ ਪ੍ਰਚਾਰ ਕੀਤੀ ਗਈ ਮਾਈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਅਨੁਸਾਰ ਨਿਕਰਬਾਲਤਾ ਕਰੋ ਜੀ ਅੱਗੋ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਣੀ ਬਣ ਬੁੱਧੀ ਬਖਸ਼ਿਸ਼ ਕਰੋ ਰਿਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚ ਬਜ਼ੁਰਗ ਆਪ ਸ਼ਾਦੀ ਦੇਗਾਂ ਤਿਆਰ ਕਰਦੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲਗਾਏ ਤੁਰ ਸਵਾਰੀਆਂ ਪ੍ਰਵਾਨ ਕਰਨੀ ਗਰੀਬ ਨਵਾਜ ਆਪ ਦੇ ਚੈਨਲ ਸੇਵਾ ਕਰਦੇ ਸਾਰੇ ਟਹਿਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰੋ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚੈਨਲ ਸੇਵਾ ਦੀ ਭਾਵਨਾ ਬਖਸ਼ਣ ਦੀ ਬਾਲਤਾ ਕਰੋ ਗਰੀਬ ਨਵਾਜ ਕਿਰਪਾ ਕਰੋ ਜੀ ਅੰਮ੍ਰਿਤ ਵੇਲ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਲਾਓ ਸੰਗਤਾਂ ਦਾ ਦਰ ਦਿੱਤੇ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਖਾਲਸਾ ਪੰਥ ਸੇਵਕ ਨੂੰ ਏਕਤਾ ਸਭਾ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਨੂੰ ਰਾਜ ਬਖਸ਼ੋ ਚਾਨਣਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਕਰਨ ਦੀ ਨਿਰਭਰਤਾ ਕਰੋ ਜੀ ਗਰੀਬ ਨਵਾਜ ਗੁਰੂ ਸੱਚੇ ਪਾਤਸ਼ਾਹ ਜੀ ਦੂਰ ਦਰਾਜ ਕਰਨ ਬੈਠੀਆਂ ਲਾਈਵ ਖਤਾ ਕੀਤੀ ਸਰਵਕਾਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਆਪਣੇ ਬਖਸ਼ਿਸ਼ ਸੰਗਤਾਂ ਨੂੰ ਤਾਂ ਬਖਸ਼ਣ ਸੰਗਤਾਂ ਆਪਣੇ ਚੈਨਲ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਉਤਾਰ ਸੰਗਤਾਂ ਮਾਇਆ ਪੇਟਾ ਘਰ ਦੀ ਚਾਨਣ ਪ੍ਰਵਾਨ ਕਰੋ ਬੱਚਿਆਂ ਤੇ ਕਮਾਈਆਂ ਸਭ ਨੂੰ ਘਰ ਵਿੱਚ ਵੱਧ ਵਧਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਬੰਧਾਂ ਪੂਰੀਆਂ ਕਰੋ ਜੀ ਤਾਰ ਮਿਹਰਾਂ ਕਰ ਦਿੱਤਾ ਕਿਰਪਾ ਕਰੋ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਿੱਤਰ ਗੁਨਾਮੇ ਬਖਸ਼ੇ ਉਪਰੰਤ ਲੜੀਵਾਰ ਸਹਿਜ ਪਾਠ ਕਰਨ ਵਾਸਤੇ ਆਗਾ ਬਖਸ਼ੋ ਸ਼ੁੱਧ ਦੇ ਪਿੱਤਰ ਸਵਾਲਾਂ ਦੀ ਕਰਵਾਦਾ ਕਰੋ ਦਤਾਰ ਰਹਿੰਦੇ ਘਰ ਸਵਾਰ ਕੇ ਚੰਨਾ ਤੁਰਾਂ ਦੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਜਿਤਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ।

ਬਰੇ ਸੁਨਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀ ਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ, ਮਹੱਲਾ ਚੌਥਾ, ਘਰ ਦੂਜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ, ਮਾਰੇ ਬਖਸ਼ੀ ਸਾਹਿਬ ਸੰਗਤ ਨੇ ਸ਼ਰਧਾ ਭਾਵ ਨਿਰਸ ਮਹਾਰਾਜ ਨਿੱਘੀ ਹੋ ਚ ਬੈਠ ਕੇ ਪਿੱਤਰ ਰਵਾਣੀ ਅਸਾਕੀ ਵਾਰ ਦੇ ਸੰਪੂਰਨ ਕੀਤੇ ਸਰਣ ਕੀਤੇ ਨੇ ਉਪਰੰਤ ਜੋ ਪਨਮਰੀਕਾ ਸਾਹਿਬ ਚਾਰ ਸਰਣ ਕੀਤੀ ਹੈ। ਅਰਦਾਸ ਹਾਜ਼ੀਆਂ ਭਰੀਆਂ ਪਰੰਤ ਮਾਰੇ ਬਖਸ਼ੇ ਪਿੱਤਰ ਰਾਮ ਸਰਣ ਕੀਤੇ ਹਨ। ਸਾਧ ਸੰਗਤ ਦਾ ਸਵਾਸ ਮੈਂ ਗੁਰੂ ਸਾਹਿਬ ਨੇ ਆਪ ਗੁਰੂ ਘਰ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਦੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਰੋਜ਼ ਤੁਸੀਂ ਲੜੀਵਾਰ ਸਹਿਜ ਪਾਠ ਸਰਣ ਕਰ ਰਹੇ ਹੋ। ਇਹਨਾਂ ਦੇ ਭੋਗ ਭੈਣ ਨੇ ਸਹਿਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਦੇ ਨੇੜੇ। ਸੋ ਸਾਧ ਸੰਗਤ ਨੂੰ ਬੇਨਤੀ ਹੈ ਜਿਹੜੇ ਗੁਰਮੁਖ ਪਰਿਵਾਰ ਘਰਾਂ 'ਚ ਬੈਠ ਕੇ ਨਾਲ ਪੈਰ ਪਾਠ ਕਰ ਰਹੇ ਨੇ, ਸੋ ਆਪਣਾ ਸੰਪਰਕ ਜਿਹੜਾ ਭਾਈ ਜਿੰਦਰ ਸਿੰਘ ਜਿਹੜਾ ਜ਼ਰੂਰ ਕਰ ਲਓ ਤਾਂ ਕਿ ਤੁਹਾਡੀ ਅਰਦਾਸ, ਤੁਹਾਡਾ ਸਾਰਾ ਪ੍ਰੋਗਰਾਮ ਜਿਹੜਾ ਉਹਨਾਂ ਦੇ ਨੋਟਸ ਵਿੱਚ ਆ ਜਾਵੇ ਅਤੇ ਨਾਲ ਤੁਹਾਡੀ ਅਰਦਾਸ ਹੋਵੇਗੀ। ਸੋ ਆਪ ਸਾਧ ਸੰਗਤ ਜੀ ਸਭ ਵਡਭਾਗੀ ਹੋ, ਮਹਾਰਾਜ ਤੁਹਾਡੀ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ ਕੱਲ੍ਹ ਨੂੰ ਦਸ ਨੂੰ ਹੈ ਮਦਰ ਡੇ, ਆਪਣੇ ਖਿਆਲ ਰੱਖਣਾ। ਸੋ ਮਈ 11 ਤੋਂ 17 ਤੱਕ ਕਥਾ ਕਰਨਗੇ ਭਾਈ ਭਿੰਦਰਪਾਲ ਸਿੰਘ ਜੀ, ਆਪ ਜ਼ਰੂਰ ਹਾਜ਼ਰੀਆਂ ਭਰੋ, ਸਮੇਂ ਦੇ ਲਾਭ ਉਠਾਉਣ ਦੇ ਯਤਨ ਕਰੀਏ। ਸਾਧ ਸੰਗਤ ਜੀ ਮਈ 12 ਨੂੰ ਹੈ ਸਰਹੰਦ ਫਤਿਹ, ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਫਤਿਹ ਕਰਕੇ ਉਹਨਾਂ ਦੱਸਿਆ ਸੀ ਕਿ ਮਜ਼ਲੂਮਾਂ ਦੇ ਕਿਵੇਂ ਜ਼ੁਲਮ ਕਰੀਦੇ ਨੇ। ਸੋ ਮਈ 15 ਨੂੰ ਸੰਗਰਾਂਦ ਹੈ, ਜਿਸ ਦੇ ਮਹੀਨੇ ਦੀ ਆਪ ਨੇ ਹਾਜ਼ਰੀਆਂ ਭਰਨੀਆਂ ਨੇ। ਸਾਧ ਸੰਗਤ ਜੀ ਮਈ 17 ਨੂੰ ਹੈ ਛੋਟਾ ਘੱਲੂਘਾਰਾ ਕਾਨੂੰਆਂ ਦੀ ਸ਼ੰਭ ਵਾਲਾ ਗੁਰਦਾਸਪੁਰ ਜ਼ਿਲ੍ਹੇ, ਸਾਧ ਸੰਗਤ ਜੀ ਉਸ ਨਾਲ ਜ਼ਰੂਰ ਹਾਜ਼ਰੀਆਂ ਭਰੋ। ਉਹ ਗੁਰਮੁਖ ਪਰਿਵਾਰ ਮਾਈ ਭਾਈ ਜੋ ਉਹਨਾਂ ਨੇ ਸਾਡੇ ਵਾਸਤੇ ਇੰਨਾ ਕੁਝ ਕੀਤਾ ਹੈ, ਅਸੀਂ ਜ਼ਰੂਰ ਉਹਨਾਂ ਨੂੰ ਯਾਦ ਕਰੀਏ। ਔਰ ਹੁਣ ਭਾਈ ਸਾਹਿਬ ਸ਼ੁਰੂ ਕਰਨਗੇ ਪਾਠ, ਆਪ ਸਰਵਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਨ ਕਰਨ ਹਿੱਤ ਪਿਆਰ ਸਹਿਤ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਆਪ ਜੀ ਜੁੜਦੇ ਹੋ। ਗੁਰੂ ਕਿਰਪਾ ਕਰੇ ਅੱਜ ਪਾਵਨ ਅੰਗ 105 ਤੋਂ ਆਪਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ।

दह दिस बरसाया, सांत भई बुझी सब तृष्णा, अनंत भया सब ठाई जियो।

ਪ੍ਰਭ ਸਮਰੱਥ ਵੱਡ ਊਚ ਅਪਾਰਾ ਨੌ ਨਿਧ ਨਾਮ ਭਰੇ ਭੰਡਾਰਾ ਆਦ ਅੰਤ ਮਦ ਪ੍ਰਭ ਸੋਈ

ਹੁਕਮ ਲੱਗੈ ਜਿਸ ਮੀਠਾ ਜੀਉ, ਸਭ ਪਰੋਈ ਇਕਤ ਧਾਗੈ, ਜਿਸ ਲਾਏ ਲਏ ਸੋ ਚਰਨੀ ਲਾਗੈ।

ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਹਿ ਮਹਿਲ ਬੁਲਾਏ।

ਲਿਹਾਰਣਿਆ ਗੁਰਮਤੀ ਪਰਗਾਸ ਹੋਆ ਜੀ ਅਣਦਿਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾ ਨਾਉ ਪਾਏ ਧਾਵਤ ਰਾਖੈ ਠਾਕਰ ਹਾਏ ਗੁਰ ਕੀ ਬਾਣੀ ਅਣਦਿਨ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ

ਭਰਮ ਭੁਲਾਣੀ ਅਗਿਆਨੀ ਅੰਧਾ ਮਗਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੇਰਾ ਠਾਕਰ ਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖੁਲਾਵਣਿਆ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੂੰ ਦੈਤਾਈ ਜਿਸ ਬਖਸੇ ਤਿਸ ਦੇ ਵਡਿਆਈ ਨਾਨਕ।

ਪਰਛੰਨਾ ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਏਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇਕ ਸਿਉ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ।

ਤੇ ਜੋ ਤੁਧ ਆਪ ਲਿਵਲਾਏ ਭਾਈ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪੁਜਾਵਣਿਆ ਹਰ ਜੀਓ ਤੇਰੀ ਸਦਾ ਸਰਣਾਈ।

ਦੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸੁਮਾਵਣਿਆ ਰਹਾਉ, ਕਾਇਆ ਕੱਚੀ ਕੱਚਾ ਚੀਰ ਹੰਡਾਏ, ਦੂਜੈ ਲਾਗੀ ਮਹਿਲ ਨਾ ਪਾਏ, ਅਣ ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁ

ਉਹ ਇਹੋ ਜਗ ਸੁੱਤਾ ਨਾਮ ਵਿਸਾਰ ਅੰਤ ਵਿਗੁੱਤਾ ਜਿਸ ਤੇ ਸੁੱਤਾ ਸੋ ਜਾਗਾਏ ਗੁਰਮਤਿ ਸੋ ਜੀ ਪਾਵਣਿਆ ਆਪਿਉ ਪੀਐ ਸੋ ਭਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ।

ਜਾ ਸਭ ਘਟ ਆਪੇ ਭੋਗਣ ਹਾਰਾ ਅਲਖ ਵਰਤੈ ਅਗਮ ਅਪਾਰਾ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਿਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਝੈ ਤਾਂ ਮਨ ਸਿਉ ਲੂਝੈ ਮਨਸਾ ਮਾਰ ਸਮਾਵਣਿਆ ਰਹਾਉ ਪੰਚ ਦੂਤ ਮੋਹ ਹੈ ਸੰਸਾਰਾ ਮਨ ਮੁਖ ਅੰਧੇ ਸੁਧ ਨ ਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ ਪੰਚ ਦੂਤ ਸ਼ਬਦ ਪਚਾਵਣਿਆ ਇਕ ਗੁਰਮੁਖ ਸਦਾ ਸੱਚੈ ਰੰਗ ਰਾਤੇ ਸਹਿਜੇ ਪ੍ਰਭ ਸੇਵਹਿ ਅਨ ਦਿਨ ਮਾਤੇ ਮਿਲ

ਭਰਮੇ ਭੁੱਲਾ ਤਤ ਨ ਜਾਣੈ ਬਿਨ ਸਤਿਗੁਰ ਸੇਵੇ ਸੁਖ ਨ ਪਾਏ ਦੁਖੋ ਦੁਖ ਕਮਾਵਣਿਆ ਆਪ ਕਰੇ ਕਿਸੇ ਆਖੇ ਕੋਈ ਆਖਣ ਜਾਈਐ ਜੇ ਭੁੱਲਾ ਹੋਈ।

ਸਿੱਖ ਰਹੇ ਬਿਲ ਲਾਏ, ਬਿਨ ਗੁਰ ਸੇਵੇ ਸੁਖ ਨਾ ਹੋਵੀ, ਪੂਰੇ ਭਾਗ ਗੁਰ ਪਾਵਣਿਆ। ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲਾਗੈ ਜਾਂ ਹਉ ਮੈਂ ਸੁਖ ਹੈ। ਅਨਹਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸੁਮਾਵਣਿਆ। ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ।

ਬਣਿਆ। ਗੁਰਮੁਖ ਹੋਵੇ ਸੋ ਇੱਕ ਸਿਉ ਲਿਵ ਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਾਪਾਰਾ, ਨਾਮ ਨਿਧਾਨ ਸਚ ਪਾਵਣਿਆ, ਗੁਰਮੁਖ ਕਰਨੀ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਧੰਤਾ ਯੋਗ ਹੋ, ਜੋ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਅੱਜ ਵੀ ਤਰਸ ਕੀਤਾ ਹੈ, ਗੁਰਦੇਵ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਵਸਾ ਦੇਣ, ਬਾਣੀ ਦਾ ਭਾਵ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ये शरीर एक नगर है, पिंड है, जीव आत्मा इसका सरदार है, चौधरी है, मुखी है। और इस पिंड विच, इस नगर विच इकली जीव आत्मा नहीं बस, होर लोग भी हैं। वखरे वखरिया दृष्टियां, अखां, कान, नासका, ये जड़े इंद्रिय हैं ना जी, ये आवाजा मार मार के लिया हैं। ते पिंड दे चौधरी नूं तंग कर, कबीर साहब बाबा आपना बसुए गांव, मैं इस पिंड विच नहीं रहना चाहता क्योंकि कोई मेरे कहने नहीं मानता। काम क्रोध लोभ मोह अहंकार वखरे वखरे इन रस्ते हैं, मेरा कोई कहना नहीं मानता। तो मेरी चौधरी की जिम्मेवारी है, मैंने पता है मेरे को लेखा जोखा मंगया जाना, हिसाब किताब लिखिया जा रहा है। हे अकाल पुरख, हे अंतरजामी, हे सृजनहार, मेरी तेरे अगे हाथ जोड़ के बेनती है, मैनू ये दोबारा पिंड ना दे, मैनू ये दोबारा नगर ना दे, मैं नहीं इस विच रहना चाहता। मेरा जो लेखा जोखा है ना, मेरा इत्थे होनी नवे, दोबारा नहीं मैं आना चाहता। धर्मराज जब लेखा मांगे, बाकी निकसी भारी, पंच किसान वा भाग गए, जे पंजे ही मैनू सताने वाले सीगे, मेरे पिंड दे विच मेरे नाल वासी सी, ये तो सारे दौड़ जाने, लै बांध दिओ जीओ दरबारी दरबार दे विच, ते दरबारियां ने जीव आत्मा नूं बन लैना, चौधरी नूं बन लैना कि तेरी जिम्मेवारी सी। अब की बार बख्श बंदे को बहुर ना पत्र, मैनू बंदे नू इसे ही जन्म विच बख्श दे। गुरु प्यारो, जन्म तो मौत तक का जो सफर है, एक दिन जन्म होया, एक दिन मौत भी होगी, जो उपजो सो बिन सहै, यह अटल सच्चाई है। जन्म दसदा है कि मौत भी होगी, इस सृष्टि विच, इस ब्रह्मंड विच कोई भी परमात्मा की सिरजी हुई कोई चीज ऐसी नहीं है जिसका अंत नहीं। जन्म तो लैके मौत तक का जो समा है उसनु जीवन आखिया जाता, उसनु जिंदगी आखिया जाता, उसनु जीवन आखिया जाता है। ना जन्म का हिसाब होना, ना मौत का हिसाब होना, ध्यान रखना जीवन का हिसाब होना, जिहड़ा समा बिताया जन्म तो मौत तक, की कीता, की करिया, की समझिया, सब लिखिया जा रहा है। हर बंदे का हिसाब लिखा जा रहा है। कबीर साहब सानू एक गल समझा रहे हैं कि ए प्राणी, इस जीवन विच समझ, अपना हिसाब किताब इथी नबेलद, अगे ना तेनू हिसाब किताब देना पड़े। गुरु प्यारियो, जदों भी कोई प्राणी चलिया जाता ने संसार विचों,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ, ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਹਨਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣੀ, ਤੈਨੂੰ ਅਜੇ ਵੀ ਨਹੀਂ ਸਮਝ ਲੱਗੀ। ਸੰਗ ਚਲਤ ਹੈ, ਹਮ ਵੀ ਚੱਲਣਾ। ਸਾਥੀ ਚਲਿਆ ਗਿਆ, ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ ਹੈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਨਹੀਂ ਅਜੇ ਤੱਕ ਪਤਾ ਲੱਗਾ। ਬਾਰੇ ਬੂਢੇ ਤਰਣੇ ਭਈਆ ਸਭ ਨੂੰ ਜੰਮ ਲੈ ਜਾਈ। ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਹੀ ਖਤਮ ਹੋ ਜਾਣਾ, ਮੋਟਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ। ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ, ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਨਿਪਟ ਜਾ। ਅੱਗੇ ਮੇਰੇ ਨਾਲ ਜੋ ਸਾਥੀ ਸਨ, ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਮੇਰੇ ਨਾਲ ਜਾਣਾ, ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦੀ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ, ਫਿਰ ਮੌਤ ਵੀ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ, ਆਤਮਾ ਨੂੰ ਰਹਿਣ ਵਾਸਤੇ ਇਸੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ, ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ ਹੈ। ਮੈਂ ਜਦੋਂ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੁੰਦੀ ਹੈ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦੇ ਰਿਹਾ। ਸੰਗ ਚਲਤ ਹੈ, ਹਮ ਵੀ ਚੱਲਣਾ। ਇਹ ਜੀਵਨ ਅੱਜ ਹੈ, ਕੱਲ੍ਹ ਨਹੀਂ ਹੋਏਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ, ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ। ਅਬ ਕੀ ਵਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਹੀ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ, ਕਿਉਂਕਿ ਜਮ ਜਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ। ਜੰਮਣਾ ਤੇ ਮਰਨਾ ਇੱਕ ਸਜ਼ਾ ਹੈ, ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੁਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਗੀ, ਕੈਸਾ ਮਰਨਾ ਹੋਏ, ਕਿਸੇ ਨੂੰ ਨਹੀਂ ਪਤਾ, ਸਭ ਉਸਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਹਨੇ ਰੱਖਿਆ, ਜਾਵਤ ਨਾ ਰੱਖੇ ਕੋਈ। ਹਾਂ, ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ। ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਉਹਨਾਂ
ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ ਗਰੀਬ ਨੂੰ ਅੱਜ ਪਿਤਾ ਜੀ ਜੀਵ ਦੇ ਗੁਣਾਂ ਔਗੁਣਾਂ ਦੀ ਵਿਚਾਰਨਾ ਕਰਨੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ ਸਿਖਾਉਣੀ ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਕਿ ਛੋਟਾ ਅੱਖਰ ਕਿੰਨਾ ਵੱਡਾ ਹੈ। ਖੈਰ ਜਿਸ ਸਾਹਿਬ ਸਿਓ ਨਾਹੀ ਚਾਰਾ ਥਾਂ ਕੋ ਕੀ ਜੈ ਸਦ ਨਮਸਕਾਰਾ, ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਲਈਏ।

0: ਸਾਡੇ ਭੈਣ ਜੀ ਸਨਮਾਨਯੋਗ ਸਟੇਜ ਤੋਂ ਗੁਰਮਤਿ ਵਿਚਾਰਾਂ ਤੁਹਾਡੇ ਸਾਡੇ ਲਈ ਬੜੇ ਪਿਆਰ ਨਾਲ ਸਰਵਣ ਕਰਾਉਣਗੇ, ਪਿਆਰ ਨਾਲ ਸਰਵਣ ਕਰਾਉਣਗੇ।
1: ਚਵਰ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਨੂੰ ਦੀ ਸੰਗਤਾਂ ਵੱਲੋਂ ਆਪ ਸਭ ਜੀ ਨੂੰ ਜੀ ਆਇਆਂ ਨੂੰ। ਥੋੜੇ ਹੀ ਮਿੰਟਾਂ ਵਿੱਚ ਅਸੀਂ ਆਨੰਦ ਕਾਰਜ ਦੀ ਰਸਮ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਸੁਭਾਗ ਜੋੜੀ ਦੇ ਨਾਮ ਹਨ ਬੱਚਾ ਦਵਿੰਦਰਜੀਤ ਸਿੰਘ ਜੀ, ਸੁਪੁੱਤਰ ਕੁਲਦੀਪ ਸਿੰਘ ਜੀ, ਬੀਬੀ ਕੁਲਵੰਤ ਕੌਰ ਤੇ ਬੱਚੀ ਦਾ ਨਾਮ ਹੈ ਤਲਵਿੰਦਰ ਕੌਰ, ਸੁਪੁੱਤਰੀ ਮੋਹਨ ਸਿੰਘ ਜੀ ਅਤੇ ਬੀਬੀ ਜਸਬੀਰ ਕੌਰ ਜੀ। ਆਨੰਦ ਕਾਰਜ ਦੇ ਸੈਰੇਮਨੀ ਦੇ ਕੁਝ ਹਿੱਸੇ ਹਨ। ਇਲਾਹੀ ਬਾਣੀ ਦਾ ਸ਼ਬਦ ਕੀਰਤਨ, ਕੀਤਾ ਲੋੜੀਏ ਸੋ ਕੰਮ ਹੱਥ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਇਹਦਾ ਮਤਲਬ ਹੈ ਕਿ ਵਰ ਐਵਰ ਵਰਕ ਯੂ ਵਾਂਟ ਟੂ ਅਕੰਪਲਿਸ਼, ਟੈਲ ਇਟ ਟੂ ਲੋਰਡ ਐਂਡ ਹੀ ਵਿਲ ਰਿਜ਼ੋਲਵ ਆਲ ਯੂਅਰ ਅਫੇਅਰਸ। ਦ ਟਰੂ ਗੁਰੂ ਗਿਵਸ ਹਿਜ਼ ਗਰੰਟੀ ਆਫ ਟਰੁੱਥ। ਕੀਰਤਨ ਕਰ ਰਹੇ ਹਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਓਮਕਾਰ ਸਿੰਘ ਜੀ। ਸ਼ਬਦ ਦੇ ਕੀਰਤਨ ਤੋਂ ਬਾਅਦ ਅਰਦਾਸ ਹੋਵੇਗੀ, ਜਿਹਦੇ ਵਿੱਚ ਸਿਰਫ ਬੱਚਾ ਬੱਚੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਸ਼ਾਮਿਲ ਹੋਣਗੇ, ਬਾਕੀ ਦੀ ਸੰਗਤ ਇੱਦਾਂ ਹੀ ਬੈਠੀ ਰਹੇਗੀ। ਇਸ ਅਰਦਾਸ ਵਿੱਚ ਅਸੀਂ ਗੁਰੂ ਸਾਹਿਬ ਤੋਂ ਆਗਿਆ ਲੈਣੀ ਹੈ ਤੇ ਨਾਲੇ ਹੀ ਅਸੀਂ ਕਮਿਟ ਕਰਨਾ ਹੈ ਕਿ ਟੂ ਲਿਵ ਬਾਈ ਗੁਰੂਜ਼ ਟੀਚਿੰਗਸ। ਉਸ ਤੋਂ ਬਾਅਦ ਹੁਕਮਨਾਮਾ ਗਿਆਨੀ ਨਵਨੀਤ ਸਿੰਘ ਜੀ ਲੈਣਗੇ, ਜੋ ਕਿ ਸਪੈਸ਼ਲੀ ਤੁਹਾਡੇ ਵਾਸਤੇ ਹੈ। ਹੁਕਮਨਾਮੇ ਦੇ ਅਖੀਰ ਵਿੱਚ ਉਹ ਬੇਨਤੀ ਕਰਨਗੇ ਬੱਚੀ ਦੇ ਪਿਤਾ ਸਰਦਾਰ ਮੋਹਨ ਸਿੰਘ ਜੀ ਨੂੰ ਕਿ ਉਹ ਆ ਕੇ ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਣਗੇ ਤੇ ਨਾਲੇ ਹੀ ਪੱਲੇ ਤਾਂਡੇ ਲਾਗੀ ਦਾ ਕੀਰਤਨ ਸਾਡੇ ਕੀਰਤਨੀ ਜਥਾ ਕਰਨਗੇ। ਪੱਲੇ ਦੀ ਰਸਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਦੋਨਾਂ ਨੇ ਆਪਣੇ ਆਪਣੇ ਐਂਡ ਤੋਂ ਪੱਲਿਆ ਫੜ ਕੇ ਰੱਖਣਾ ਹੈ, ਜਿਹਦਾ ਮਤਲਬ ਹੈ ਕਿ ਅਸੀਂ ਪਰਮਾਤਮਾ ਦੇ ਲੜ ਲੱਗਣਾ ਹੈ, ਪਰਮਾਤਮਾ ਦੇ ਨਾਲ ਜੁੜਨਾ ਹੈ। ਪੱਲੇ ਦੀ ਰਸਮ ਤੋਂ ਬਾਅਦ ਅਸਲੀ ਹਿੱਸਾ ਜੋ ਹੈ ਉਹ ਹੈ ਲਾਵਾਂ ਦਾ। ਲਾਵਾਂ ਇਟਸ ਨਾਟ ਏ ਕਲਚਰ ਔਰ ਟ੍ਰੈਡੀਸ਼ਨਲ ਸੈਰੇਮਨੀ, ਇਟਸ ਅ ਸਪਿਰਿਚੁਅਲ ਸੈਰੇਮਨੀ। ਸੋ ਥੋੜਾ ਜਿਹਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਈਏ ਲਾਵਾਂ ਦੇ ਬਾਰੇ ਕਿ ਲਾਵਾਂ ਜਿਹੜੀਆਂ ਇਸ ਕੰਪੋਜ਼ ਬਾਏ ਚੌਥੇ ਗੁਰੂ ਗੁਰੂ ਰਾਮਦਾਸ ਜੀ, ਇਟਸ ਇਨ ਸੂਹੀ ਰਾਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 774 ਅੰਕ ਤੇ ਹਨ। ਬਾਕੀ ਡਿਟੇਲ ਭਾਈ ਨਵਨੀਤ ਸਿੰਘ ਜੀ ਆਪ ਜੀ ਨਾਲ ਸ਼ੇਅਰ ਕਰਨਗੇ। ਆਪ ਬੈਠ ਕੇ ਲਾਵਾਂ ਲੈ ਸਕਦੇ ਹੋ, ਖੜੇ ਹੋ ਕੇ ਲੈ ਸਕਦੇ ਹੋ, ਦੋਨੋਂ ਹੀ ਮਰਿਆਦਾ ਦੇ ਰਹਿਤ ਠੀਕ ਹਨ। ਚਾਰ ਲਾਵਾਂ ਤੋਂ ਬਾਅਦ 6 ਪੌੜੀਆਂ ਨੰਦ ਸਾਹਿਬ ਦੀਆਂ ਗਲੀਆਂ ਜਾਣਗੀਆਂ ਤੇ ਵਿਆਹ ਹੋਆ ਮੇਰੇ ਬਾਬਲਾ ਸਾਡੇ ਕੀਰਤਨੀ ਜਥਾ ਸਿੰਘ ਕਰਨਗੇ। ਫਿਰ ਅਰਦਾਸ ਤੇ ਹੁਕਮਨਾਮਾ ਤੇ ਸਾਡੇ ਗ੍ਰੰਥੀ ਸਾਹਿਬ ਜੀ ਦੋਨੋਂ ਬੱਚਿਆਂ ਨੂੰ ਸਰੂਪਾ ਦੇਣਗੇ, ਸੰਬੰਧਿਤ ਕਰਨਗੇ ਤੇ ਸਗਨ ਜਿਹੜਾ ਹੈ ਉਹ ਪੇਰੈਂਟਸ ਬੱਚਾ ਬੱਚੀ ਦੇ ਇੱਥੇ ਦੇ ਸਕਦੇ ਹੈ, ਬਾਕੀ ਦੇ ਜਿਹੜੇ ਫਰੈਂਡਸ ਔਰ ਫੈਮਿਲੀ ਹੈ ਉਹ ਲੰਗਰ ਹਾਲ ਚ ਜਾ ਕੇ ਜਿਹੜੀ ਜਗ੍ਹਾ ਬਣਾਈ ਗਈ ਹੈ ਉਹਦੇ ਚ ਦੇ ਸਕਦੇ ਹਨ। ਸੋ ਆਓ ਹੁਣ ਅਸੀਂ ਸ਼ੁਰੂ ਕਰੀਏ, ਗੁਰੂ ਦੀ ਬਖਸ਼ ਲਈਏ ਤੇ ਆਪਣਾ ਸੈਰੇਮਨੀ ਆਰੰਭ ਕਰੀਏ। ਕੀਤਾ ਲੋੜੀਏ ਸੋ ਕੰਮ ਸੋ ਹੱਥ ਪੈ ਆਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ। ਰਾਗੀ ਸਿੰਘ ਪੱਲੇ ਦਾ ਕੀਰਤਨ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਕਿ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ

ਦੋਵੇਂ ਪਰਿਵਾਰਾਂ ਨੂੰ ਦੱਸ ਰਿਹਾ ਵੱਲੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਗੁਰੂ ਦੇ ਵਜ਼ੀਰ ਸਾਹਿਬਾਨਾਂ ਵੱਲੋਂ ਲੱਖ ਲੱਖ ਵਧਾਈਆਂ। ਜਿਸ ਸਮੇਂ ਦਾ ਇੰਤਜ਼ਾਰ ਸੀ ਮਹਾਰਾਜ ਦੀ, ਉਹ ਖੁਸ਼ੀਆਂ ਅੱਜ ਮਾਂ ਬਾਪ ਦੀ ਹਜ਼ੂਰੀ ਨਾਲ ਅਸੀਸਾਂ ਨਾਲ ਉਹ ਬਰਕਰਾਰ ਨੇਤਰੇ ਕਾਰਜ ਸੰਪੂਰਨ ਕੀਤਾ ਹੈ। ਬੱਚੀ ਤਲਵਿੰਦਰ ਕੌਰ ਔਰ ਬੱਚਾ ਦਵਿੰਦਰਜੀਤ ਸਿੰਘ ਭਾਗਾਂ ਵਾਲੇ ਹੈ, ਕਰਮਾਂ ਵਾਲੇ ਨੇ। ਦੁਨੀਆ ਖੂਨ ਦੇ ਰਿਸ਼ਤੇ ਨੂੰ ਵੱਡਾ ਮੰਨਦੀ ਹੈ, ਪਰ ਮਹਾਰਾਜ ਨੇ ਭਰੋਸੇ ਦਾ, ਪ੍ਰੇਮ ਦਾ ਰਿਸ਼ਤਾ ਪਤੀ ਤੇ ਪਤਨੀ ਦਾ ਬਣਾਇਆ। ਸੋ ਇਹ ਪਰਿਵਾਰ ਕਰਮਾਂ ਵਾਲਾ ਹੈ। ਵਧਾਈਆਂ ਦਾ ਸ਼ਬਦ ਗਾਵਾਂਗੇ ਬੱਚੀ ਦੇ ਪਿਤਾ ਜੀ ਸਰਦਾਰ ਮੋਹਨ ਸਿੰਘ ਜੀ ਔਰ ਬੱਚੇ ਦੇ ਪਿਤਾ ਜੀ ਸਰਦਾਰ ਜਸਵੀਰ ਸਿੰਘ ਜੀ ਸਾਰਿਆਂ ਨੂੰ।

ਦਾਸੀਆਂ ਨੂੰ ਨਾਲ ਲੈ ਕੇ, ਦਵਿੰਦਰ ਸਿੰਘ ਜੀ ਸੋਢੀ ਉਹਨਾਂ ਨੂੰ ਨਾਲ ਲੈ ਕੇ ਮਹਾਰਾਜ ਨਾਲ ਜੁੜਿਆ ਹੋਇਆ ਪਰਿਵਾਰ ਹੈ। ਸੋ ਸਾਰਿਆਂ ਨੂੰ ਵਧਾਈਆਂ, ਮਿਲ ਕੇ ਸਾਰੇ ਗਾਇਓ ਸੱਚੇ ਪਾਤਸ਼ਾਹ ਸੁਭਾਗੀ ਜੋੜੀ, ਊੜਾ ਤੇ ਜੋੜਾ ਭਜਨ ਬੰਦਗੀ ਦਾ ਪ੍ਰਤਾਪ ਬਣਾ ਕੇ ਰੱਖਿਓ, ਫਿਰ ਸਾਰੀਆਂ ਖੁਸ਼ੀਆਂ ਤੇਰੇ ਘਰ ਵਿੱਚ ਬਣੀਆਂ ਰਹਿੰਦੀਆਂ ਨੇ, ਜਿਨ੍ਹਾਂ ਨੇ ਤੇਰੇ ਸ਼ਬਦ ਦਾ ਬਾਣੀ ਦਾ ਪੱਲਾ ਘੁੱਟ ਕੇ

सुख, कोई न जाने तुमरा अंत ऊंचे ते ऊंचा।

ਬਖਸ਼ਿਸ਼ ਕੀਤੀ ਅੱਜ ਆਪ ਜੀ ਕੇ ਹਜ਼ੂਰ ਕਾਕਾ ਦਵਿੰਦਰਜੀਤ ਸਿੰਘ ਸਪੁੱਤਰ ਸਰਦਾਰ ਕੁਲਦੀਪ ਸਿੰਘ ਬੀਬੀ ਕੁਲਵੰਤ ਕੌਰ ਅਤੇ ਬੱਚੀ ਤਲਵਿੰਦਰ ਕੌਰ ਸਪੁੱਤਰੀ ਸਰਦਾਰ

ਪਾਸੋਂ ਸੁਭਾਗ ਜੋੜੀ ਪਾਸੋਂ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦਿਆਂ ਬੇਅੰਤ ਊਨਤਾਈਆਂ ਹੋ ਗਈਆਂ ਹਨ। ਆਪ ਜੀ ਨੇ ਖਿਮਾ ਕਰਨੀਆਂ, ਨਾਚੀਟ ਬੱਚੇ ਸਮਝ ਕੇ ਮੁਆਫ ਕਰਨੀਆਂ, ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ, ਰਹਿਮਤ ਕਰਨੀ। ਸਤਿਗੁਰ ਜੀਓ ਸੁਭਾਗ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਭਾਵਨਾ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਗ੍ਰਿਸ਼ਟ ਧਰਮ ਦੀਆਂ ਖੁਸ਼ੀਆਂ ਝੋਲੀ ਵਿੱਚ ਪਾਉਣੀਆਂ, ਗ੍ਰਿਸ਼ਟ ਧਰਮ ਦੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਵਡਭਾਗੀ ਹੋ ਜੋ ਆਨੰਦ ਕਾਰਜ ਵਿੱਚ ਸ਼ਮੂਲੀਅਤ ਕਰਨ ਹਿੱਤ ਜੁੜ ਬੈਠੇ ਹੋ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸੁਭਾਗ ਜੋੜੀ ਦੇ ਆਨੰਦ ਕਾਰਜਾਂ ਦੀ ਸੰਪੰਨਤਾ ਹੋਈ ਹੈ। ਸੋ ਸੁਭਾਗ ਜੋੜੀ ਨੂੰ, ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਾਂ। ਸਤਿਗੁਰ ਜੀ ਕਿਰਪਾ ਕਰੇ, ਸੁਭਾਗ ਜੋੜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਗ੍ਰਿਸ਼ ਧਰਮ ਦੀਆਂ ਸਾਰੀਆਂ ਖੁਸ਼ੀਆਂ ਸਤਿਗੁਰੂ ਜੀ ਇਹਨਾਂ ਨੂੰ ਬਖਸ਼ਿਸ਼ ਕਰਨ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਦੇ ਗ੍ਰਿਸ਼ਤ ਜੀਵਨ ਦੀ ਪ੍ਰਾਰੰਭਤਾ ਗੁਰੂ ਚਰਨਾਂ ਵਿੱਚ ਪ੍ਰਾਰੰਭ ਹੋਈ ਹੈ। ਸੋ ਆਪ ਜੀ ਨੇ ਯਤਨ ਕਰਨਾ ਹੈ, ਆਪਣੇ ਜੀਵਨ ਦੇ ਹਰ ਦੁੱਖ ਸੁੱਖ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਓਟ ਆਸਰਾ ਲੈਣਾ ਹੈ। ਸਮਾਂ ਲੱਗੇ ਮਨ ਬਣਾ ਕਰਕੇ ਗੁਰਸਿੱਖੀ ਜੀਵਨ ਧਾਰਨ ਕਰਕੇ ਜਿੱਥੇ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਉੱਥੇ ਜੋ ਸਾਡੀਆਂ ਆਪਣੀ ਕੌਮ ਪ੍ਰਤੀ, ਆਪਣੇ ਸਮਾਜ ਪ੍ਰਤੀ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ, ਉਹਨਾਂ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਦੇ ਨਾਲ ਪ੍ਰੇਮ ਦੇ ਨਾਲ ਜੁੜ ਸਕਣ। ਸੋ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੀ ਆਪਣਾ ਇਸ਼ਟ ਮੰਨ ਕੇ ਹਰ ਵਕਤ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਛਤਰ ਛਾਇਆ ਵਿੱਚ ਹੀ ਆਪਣੇ ਜੀਵਨ ਨੂੰ ਬਤੀਤ ਕਰਨ ਦਾ ਪ੍ਰਣ ਕਰਨਾ ਹੈ। ਕਿਉਂਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ, ਜਿੱਤੜੇ ਫਲ ਮਨ ਬਾਂਛੀ ਹੈ ਤਿੱਤੜੇ ਸਤਿਗੁਰ ਪਾਸ। ਜਦੋਂ ਬੰਦਾ ਗ੍ਰਿਸ਼ਤੀ ਬਣ ਜਾਂਦਾ, ਫਿਰ ਉਹਦੀਆਂ ਅਰਦਾਸਾਂ ਵੀ ਵੱਧ ਜਾਂਦੀਆਂ, ਉਹਦੀਆਂ ਇੱਛਾਵਾਂ ਵੀ ਵੱਧ ਜਾਂਦੀਆਂ, ਪਰ ਕਿਸੇ ਹੋਰ ਪਾਸੋਂ ਮੰਗਣ ਨਾਲੋਂ ਗੁਰੂ ਕੋਲੋਂ ਮੰਗੀਏ। ਕਿਉਂਕਿ ਸਤਿਗੁਰੂ ਜੀ ਕਹਿੰਦੇ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਹੋਛਾ ਸਾਹੋ ਨਾ ਕੀਜੀਏ ਫਿਰ ਪਛੋਤਾਈਏ। ਅਸਲ ਸੱਚਾ ਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਸੋ ਸਤਿਗੁਰਾਂ ਨੂੰ ਹੀ ਆਪਣੇ ਜੀਵਨ ਦਾ ਆਧਾਰ ਮੰਨਣਾ ਹੈ। ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਾਂ, ਆਏ ਹੋਏ ਸਮੂਹ ਮਿੱਤਰਾਂ ਸੰਬੰਧੀਆਂ ਨੂੰ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੇ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਮੁਬਾਰਕਾਂ। ਗੁਰੂ ਕਿਰਪਾ ਕਰੇ, ਆਪ ਜੀ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਆਓ ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਭ ਤੋਂ ਪਹਿਲੇ ਤਾਂ ਸਾਨੂੰ ਉਸਦੇ ਪ੍ਰਬੰਧਕ ਕਮੇਟੀ ਦੀ ਤਰਫੋਂ ਦੋਨੋਂ ਬੱਚਿਆਂ ਨੂੰ, ਦਵਿੰਦਰਜੀਤ ਸਿੰਘ ਤੇ ਤਲਵਿੰਦਰ ਕੌਰ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਆਪ ਜੀ ਦੇ ਆਨੰਦ ਕਾਰਜ ਦੀਆਂ। ਸੋ ਮਹਾਰਾਜ ਆਪ ਸਭ ਦੋਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਆਪ ਜੀ ਦੀ ਝੋਲੀ ਵਿਚ ਬਹੁਤ ਸਾਰੀ ਖੁਸ਼ੀਆਂ ਪਾਉਣ। ਅਸੀਂ ਗੁਰੂ ਸਾਹਿਬ ਦੇ ਅੱਗੇ ਹੀ ਅਰਦਾਸ ਕਰਦੇ ਹਨ। ਬਾਕੀ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਤੁਹਾਨੂੰ ਅਗਰ ਖੁਸ਼ੀਆਂ ਮਿਲਣ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨ ਆਉਣਾ, ਤੇ ਜੇ ਤੁਹਾਨੂੰ ਕੋਈ ਓਬਸਟੇਕਲ ਹੋਣ, ਕੋਈ ਜਿੱਥੇ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਹੋਏ ਤਾਂ ਤੁਸੀਂ ਗੁਰੂ ਸਾਹਿਬ ਕੋਲ ਅੱਗੇ ਅਰਦਾਸ ਕਰਨੀ ਹੈ। ਸੋ ਸਾਡਾ ਜਿਹੜਾ ਸੈਂਟਰਲ ਪੁਆਇੰਟ ਹੈ ਉਹ ਸਿਰਫ ਗੁਰੂ ਸਾਹਿਬ ਹੀ ਹੈ। ਸੋ ਸਾਡੀ ਲਾਈਫ ਜਿਹੜੀ ਹੈ ਸਿੱਖਾਂ ਦੀ, ਉਹ ਸਿਰਫ ਗੁਰੂ ਸਾਹਿਬ ਦੇ ਆਸ ਪਾਸ ਹੀ ਘੁੰਮਦੀ ਹੈ। ਸੋ ਹਰ ਚੀਜ਼ ਲਈ ਗੁਰੂ ਸਾਹਿਬ ਇਜ਼ ਦਾ ਮੇਨ ਸੋਰਸ। ਸੋ ਬਸ ਮੈਂ ਇੰਨੀਆਂ ਹੀ ਬੇਨਤੀਆਂ ਕਰਨੀਆਂ ਸੀਗੀਆਂ। ਬਾਕੀ ਸਾਡੇ ਯਾਨੀ ਨਵਨੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਤੇ ਸਾਡੇ ਕੀਰਤਨ ਜਥਾ ਭਾਈ ਓਮਕਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਬਹੁਤ ਸੋਹਣੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਹੁਣ ਦੋਨਾਂ ਬੱਚਿਆਂ ਨੂੰ ਯਾਨੀ ਨਵਨੀਤ ਸਿੰਘ ਜੀ ਸਨਮਾਨਿਤ ਕਰਨਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਬੱਚਿਆਂ ਦੇ ਪੇਰੈਂਟਸ ਚਾਹੁਣ ਤਾਂ ਉਹ ਇੱਥੇ ਇਹਨਾਂ ਨੂੰ ਪਿਆਰ ਦੇ ਸਕਦੇ ਆ, ਸਗਨ ਪਾ ਸਕਦੇ ਆ। ਬਾਕੀ ਦੀ ਸੰਗਤ ਨੂੰ ਬੇਨਤੀ ਹੈ ਕਿ ਉਹ ਲੰਗਰ ਹਾਲ ਚ ਜਿਹੜੇ ਡੈਜ਼ਿਗਨੇਟਿਡ ਪਲੇਸ ਹੈਗਾ ਉੱਥੇ ਜਾ ਕੇ ਸਗਨ ਦੇ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਨਦਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਸ ਜਾਮਿਆਂ ਚ ਵਰਤੀ ਆਤਮਕ ਜੋਤ ਦੇ ਮਾਲਕ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿਚ ਮਿਲਜੁਲ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਤਸੰਗਤ ਜੀਓ ਮਨੋਬਿਰਤੀਆਂ ਜੋੜ ਕੇ ਸਤਿਗੁਰੂ ਦੀ ਪਾਵਨ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਨਿਤਨੇਮ ਦੀ ਬਾਣੀ ਜਾਪ ਸਾਹਿਬ ਦੀ ਵਿਚਾਰ ਚੱਲ ਰਹੀ ਹੈ।

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਦੇ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾਂ ਦੀਆਂ ਹਾਜ਼ਰੀ

ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਅਤੇ ਉਹਨਾਂ ਦੇ ਸਟੂਡੈਂਟਸ ਦਾ। ਬਹੁਤ ਹੀ ਰਸਤਨਾ ਕੀਰਤਨ ਸਾਰਿਆਂ ਨੇ ਕੀਤਾ ਹੈ। ਤੁਸੀਂ ਦੇਖਿਆ ਕਿ 9 ਸਾਜ਼ ਵੱਜ ਰਹੇ ਸਨ ਔਰ ਇੱਕ ਇੱਕ ਸਾਜ਼ ਡਿਸਟਿੰਕਟਲੀ ਆਵਾਜ਼ ਉਹਦੀ ਸੁਣਾਈ ਪੈ ਰਹੀ ਸੀ। ਸੋ ਇਹਦਾ ਧੰਨਵਾਦ ਬਣਦਾ ਹੈ ਸਾਡੇ ਸਾਊਂਡ ਸਿਸਟਮ ਦੇ ਇੰਚਾਰਜ ਓਂਕਾਰ ਸਿੰਘ ਸੰਘਾ ਜੀ ਨੂੰ, ਜਿਨ੍ਹਾਂ ਨੇ ਬਹੁਤ ਸੋਹਣਾ ਸਿਸਟਮ ਸੈੱਟ ਕੀਤਾ ਔਰ ਆਵਾਜ਼ ਬੜੀ ਸੁਰੀਲੀ ਡਿਸਟਿੰਕਟ ਸੁਣਾਈ ਪੈ ਰਹੀ ਸੀ। ਸਤਸੰਗਤ ਜੀ, ਆਰਡਰ ਦੇ ਵਿੱਚ ਇੱਕ ਚੇਂਜ ਹੈਗਾ ਹੈ ਸਕੈਜੂਲ ਦੇ ਹਿਸਾਬ ਦੇ ਨਾਲ। ਭਾਈ ਨਿਰੰਜਨ ਸਿੰਘ ਹੋਰਾਂ ਨੇ ਕੀਰਤਨ ਕਰਨਾ ਸੀ ਇਸ ਵੇਲੇ, ਪਰ ਉਹ ਟ੍ਰੈਫਿਕ ਦੇ ਵਿੱਚ ਹੈਲਡ ਅਪ ਹੈਗੇ ਅਤੇ ਥੋੜ੍ਹਾ ਲੇਟ ਹੋ ਜਾਣਗੇ। ਸੋ ਬੇਨਤੀ ਕੀਤੀ ਉਹਨਾਂ ਦੇ ਬਾਅਦ ਸਹਿਮਤ ਤੌਰ ਜੀ ਨੂੰ ਕਿ ਉਹ ਆ ਕੇ ਉਹਨਾਂ ਦੀ ਥਾਂ ਉਹ ਪਹਿਲੇ ਕਰ ਲੈਣ ਕੀਰਤਨ। ਸੋ ਉਹਨਾਂ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਪਹੁੰਚ ਗਏ ਹਨ।

ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਅੱਜ ਕੁਝ ਐਸਾ ਵਿਸਮਾਦੀ ਮਾਹੌਲ ਬਣਿਆ ਇਸ ਜਗ੍ਹਾ ਦਾ, ਇਸ ਗੁਰੂ ਘਰ ਦਾ। ਬਾਹਰ ਤੁਸੀਂ ਵੇਖ ਰਹੇ ਹੋ ਕਿ 31 ਰਾਗਾਂ ਦੀ ਫੋਟੋ ਚਿੱਤਰ ਪ੍ਰਦਰਸ਼ਨੀ ਲੱਗੀ ਹੈ ਔਰ ਉਸਦੇ ਪੇਂਟਰ ਨੇ ਤੇਜ ਪ੍ਰਤਾਪ ਸੰਧੂ ਜੀ, ਜਿਨ੍ਹਾਂ ਨੇ ਕਈ ਵਾਰੇ ਲਾ ਕੇ ਦਰਬਾਰ ਸਾਹਿਬ ਨੂੰ ਫੋਟੋ ਸ਼ੂਟ ਕੀਤਾ। ਬੜੀ ਵੱਡੀ ਸੇਵਾ ਹੈ ਰਾਗਾਂ ਦੇ ਸਮੇਂ ਮੁਤਾਬਕ। ਗਿਆਨੀ ਜਸਵਿੰਦਰ ਸਿੰਘ ਜੀ ਨੇ ਆ ਕੇ ਸਿੰਘ ਸਾਹਿਬ ਨੇ ਰਹਿਰਾ ਸਾਹਿਬ ਦਾ ਪਾਠ ਸਰਵਣ ਕਰਾਇਆ। ਗਿਆਨੀ ਇੰਦਰਜੀਤ ਸਿੰਘ ਜੀ ਨੇ ਕੀਰਤਨ ਕੀਤਾ, ਦਰਬਾਰ ਸਾਹਿਬ ਦੀ ਯਾਦ ਆ ਗਈ। ਔਰ ਉਸ ਤੋਂ ਬਾਅਦ ਡਾਕਟਰ ਮਨਪ੍ਰੀਤ ਸਿੰਘ ਹੋਰਾਂ ਨੇ ਔਰ ਗੁਨੀਤ ਜੀ ਨੇ ਇੰਨਾ ਅੱਛਾ ਕੀਰਤਨ ਕਰਵਾਇਆ। ਉਹ ਸਾਡੇ ਫੀਮੇਲ ਜਿਹੜੇ ਕੀਰਤਨਕਾਰ ਨੇ ਉਹਨਾਂ ਦਾ ਰੋਲ ਮਾਡਲ ਨੇ। ਔਰ ਜਿਵੇਂ ਬਾਬਾ ਜੀ ਨਾਲ ਉਹ ਗੱਲਾਂ ਕਰ ਰਹੇ ਹੁੰਦੇ ਨੇ, ਮੈਂ ਸੋਚ ਰਿਹਾ ਸੀ ਕਿ ਕੀ ਉਹਨਾਂ ਬਾਰੇ ਕਿਹਾ ਜਾਵੇ। ਸਰਬਜੀਤ ਹੋਰਾਂ ਨੇ ਮੇਰੇ ਬਹੁਤ ਪਿਆਰੇ ਸੁਰੀਲੇ ਕੀਰਤਨੀਏ ਵੀਰ ਭਾਈ ਸਾਹਿਬ, ਉਹਨਾਂ ਨੇ ਉਹਨਾਂ ਦੀ ਤਾਰੀਫ ਕੀਤੀ ਹੈ। ਸੁਰੀਲੇ ਹੀ ਸੁਰੀਲਿਆਂ ਦੀ ਤਾਰੀਫ ਕਰਦੇ ਨੇ। ਜਿਵੇਂ ਬਾਬਾ ਜੀ ਨਾਲ ਕੋਈ ਗੱਲਾਂ ਕਰਦਾ ਆਪਣੇ ਪਿਆਰੇ ਨਾਲ, ਇਸ ਤਰ੍ਹਾਂ ਉਹਨਾਂ ਨੇ ਕੀਰਤਨ ਕੀਤਾ। ਔਰ ਭਾਈ ਸਾਹਿਬ ਨੇ ਭਾਈ ਬਲਬੀਰ ਸਿੰਘ ਹੋਰਾਂ ਦੀ ਯਾਦ ਤਾਜ਼ਾ ਕਰ ਦਿੱਤੀ। ਜਦੋਂ ਵੀ ਇਹਨਾਂ ਨੂੰ ਵੇਖਦੇ ਹਾਂ, ਕਿਉਂਕਿ ਇਹ ਜਿਹੜੇ ਭਾਈ ਸਾਹਿਬ ਨਾਲ ਬੈਠੇ ਨੇ, ਉਸਤਾਦ ਰਘਵੀਰ ਸਿੰਘ ਜੀ ਮੇਰੇ ਨਾਲ 1990 ਤੋਂ ਤਬਲਾ ਅਸੀਂ ਇਕੱਠੇ ਵਜਾ ਰਹੇ ਹਾਂ, ਇਕੱਠੇ ਗਾ ਰਹੇ ਹਾਂ। ਔਰ ਭਾਈ ਸਾਹਿਬ ਨਾਲ ਇਹਨਾਂ ਨੇ ਬਹੁਤ ਲੰਬਾ ਸਮਾਂ ਸੇਵਾ ਕੀਤੀ ਔਰ ਅਕਸਰ ਇਸੇ ਤਰ੍ਹਾਂ ਹੀ ਸਾਰੇ ਕੀਰਤਨ ਦਰਬਾਰਾਂ ਵਿੱਚ ਅਸੀਂ ਇਕੱਠੇ ਹੁੰਦੇ ਸੀ। ਔਰ ਅੱਜ ਇੱਕ ਵਾਰੀ ਫੇਰ ਭਾਈ ਸਾਹਿਬ ਅੱਖਾਂ ਅੱਗੇ ਉਹਨਾਂ ਦਾ ਉਹੀ ਚਿਹਰਾ, ਉਹਨਾਂ ਦਾ ਉਹੀ ਅਸੀਸ, ਉਹਨਾਂ ਦੀਆਂ ਬਲੈਸਿੰਗ ਨਜ਼ਰ ਆ ਰਹੀਆਂ ਸੀ। ਬਹੁਤ ਅੱਛਾ ਮਾਹੌਲ ਬਣਦਾ ਜਾ ਰਿਹਾ ਔਰ ਇਹੀ ਅਸੀਂ ਚਾਹੁੰਦੇ ਸੀ। ਜਦੋਂ 4 ਸਾਲ ਪਹਿਲਾਂ ਇੱਥੇ ਵੀਰ ਨਰਿੰਦਰਪਾਲ ਸਿੰਘ ਜੀ ਔਰ ਪ੍ਰੋਫੈਸਰ ਦਲਬੀਰ ਸਿੰਘ ਉਹਨਾਂ ਨਾਲ ਗੱਲ ਕੀਤੀ ਸੀ, ਅੱਜ ਤੁਸੀਂ ਵੇਖ ਰਹੇ ਹੋ ਸ਼ਾਂਤ ਸਾਹਿਬ ਮੈਨੂੰ ਛੱਡ ਕੇ ਉੱਥੇ ਬੈਠ ਗਏ ਨੇ। ਪਰ ਇਹਨਾਂ ਨੇ ਨਿਊ ਜਰਸੀ ਵਿੱਚ ਰਾਗ ਦਰਬਾਰ ਕਰਵਾਉਣਾ ਅਤੇ ਸ਼ਿਕਾਗੋ ਵਿੱਚ ਹੋਣਾ। ਇਸੇ ਤਰ੍ਹਾਂ ਹੀ ਹੁਣ ਇੱਥੇ ਕੋਈ ਕਹਿ ਰਿਹਾ ਸੀ ਸਿਆਟਲ ਵੀ ਅਸੀਂ ਕਰਾਵਾਂਗੇ, ਇੱਥੇ ਸੈਂਡੀਆਗੋ ਵਾਲੇ ਵੀ ਸੀ, ਉਹ ਕਹਿੰਦੇ ਅਸੀਂ ਉੱਥੇ ਵੀ ਸ਼ਾਇਦ ਕਰਵਾਉਣਾ। ਕੋਈ ਕਹਿ ਰਿਹਾ ਸੀ ਗਾਵਨੀ ਪ੍ਰੋਗਰਾਮ ਕਰਵਾਉਣਾ। ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ ਕਿ 31 ਰਾਗਾਂ ਦਾ ਪ੍ਰਵਾਹ ਇਹ ਚੱਲ ਰਿਹਾ ਔਰ ਜੋ ਅਸੀਂ ਗਾਇਨ ਕਰਨ ਜਾ ਰਹੇ ਹਾਂ। ਬਹੁਤ ਅੱਛਾ ਬੋਲਦੇ ਨੇ ਭਾਈ ਸਰਬਜੀਤ ਸਿੰਘ ਜੀ, ਮੈਨੂੰ ਤਾਂ ਪਹਿਲੀ ਵਾਰੀ ਮੈਂ ਇਹਨਾਂ ਦਾ ਵਿਖਿਆਨ ਵੀ ਸੁਣਿਆ, ਪਰ ਮੈਂ ਉਹ ਗੁਸਤਾਖੀ ਨਹੀਂ ਕਰਾਂਗਾ ਕਿਉਂਕਿ ਬੈਰਾੜੀ ਰਾਗ ਸਭ ਤੋਂ ਘੱਟ ਸ਼ਬਦ ਨੇ ਉਸ ਵਿੱਚ, ਕੇਵਲ ਉਸ ਵਿੱਚ ਬੈਰਾੜੀ ਰਾਗ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸਿਰਫ 7 ਸ਼ਬਦ ਨੇ। 6 ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਦੇ ਔਰ 1 ਸ਼ਬਦ ਹੈ ਗੁਰੂ ਅਰਜਨ ਪਾਤਸ਼ਾਹ ਦਾ। ਅਗਰ ਅਲਪਕਾਰ ਦੀ ਕੋਈ ਬਾਣੀ ਰਚਨਾ ਹੈ ਔਰ ਰਾਗ ਵੀ ਕਠਿਨ ਹੈ, ਕੋਸ਼ਿਸ਼ ਕਰਾਂਗੇ ਉਸ ਨੂੰ ਅਸੀਂ ਉਸ ਨੂੰ ਨਿਭਾਉਣ ਦੀ, ਫੁੱਲਾਂ ਬਖਸ਼ ਲੈਣਾ, ਅਸੀਸ ਦੇਣਾ।

ਸੋ ਸੰਗਤੀ ਰੂਪ ਵਿੱਚ ਜਿਹੜਾ ਅਸੀਂ ਸ਼ਬਦ ਆਮ ਗਾਇਨ ਕਰਦੇ ਹਾਂ ਉਹ ਰਾਗ ਬਿਰਾੜੀ ਵਿੱਚ ਹੈ। ਇਸ ਲਈ ਅਸੀਂ ਇਹ ਗਾਇਆ ਕਿ ਇਸ ਨੂੰ ਇਸ ਤਰ੍ਹਾਂ ਵੀ ਅਗਰ ਸੰਗਤ ਗਾਏ ਤੇ ਬਹੁਤ ਵਸੇਗਾ। ਆਓ ਤੁਸੀਂ ਸਾਰਿਆਂ ਨੇ ਜਿਹੜਾ ਅਸੀਂ ਸ਼ਬਦ ਗਾਇਨ ਕਰਨ ਜਾ ਰਹੇ ਹਾਂ ਸਭ ਨੇ ਸੁਣਿਆ। ਅੱਜ ਆਪਾਂ ਜਿੰਨੇ ਵੀ ਤੁਸੀਂ ਸੁਣਦੇ ਤੇ ਬੈਠੇ ਉਹ ਸਾਰੀਆਂ ਬਹੁਤ ਬਲੈਸਡ ਸਾਰੀਆਂ ਸੋਲਸ ਔਰ ਬੜੇ ਪਿਆਰ ਦੇ ਨਾਲ ਤੁਸੀਂ ਬੈਠੇ ਹੋ। ਭਾਈ ਸਾਹਿਬ ਭਾਈ ਧਰਮ ਸਿੰਘ ਜੀ ਜੋ ਦਰਬਾਰ ਸਾਹਿਬ ਤੋਂ ਅਰਦਾਸ ਦੀ ਸੇਵਾ ਕਰਦੇ ਰਹੇ ਨੇ, ਇਹਨਾਂ ਲਈ ਇੱਕ ਜੈਕਾਰਾ ਹੋ ਜਾਏ। ਅੱਜ ਸਾਰਾ ਕੁਛ ਹੀ ਹਰਿਮੰਦਰ ਸਾਹਿਬ ਦੀ ਕਿਰਪਾ ਵਰਤ ਰਹੀ ਹੈ। ਬੋਲੇ ਸੋਨਿਆਲ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਅਸੀਂ ਕਈ ਸਾਲ ਪਹਿਲਾਂ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ ਜੀ ਨਾਲ ਇਹ ਰਚਨਾ ਗਾਈ ਸੀ ਜੋ ਉਹਦੀ ਸਿਗਨੇਚਰ ਟਿਊਨ ਹੈ ਰਾਗ ਬਿਹਾਗੜਾ। ਆਓ ਆਪਾਂ ਸਾਰੇ ਗਾਇਨ ਕਰੀਏ।

anyone

ਨੌਕਰੀ ਅੱਜ ਖੂਨ ਹੀ ਪੀਂਦੇ ਨੇ, ਸਾਨੂੰ ਤੇ ਸਾਰਿਆਂ ਨੂੰ ਪਤਾ ਵੀ ਖੂਨ ਦਾ ਰਿਸ਼ਤਾ ਹੁੰਦਾ, ਪਿੱਛੇ ਬੈਠਾ ਖੂਨ ਹੀ ਪੀ ਜਾਂਦਾ। ਪਰ ਜਿਹੜੇ ਮੁਹੱਬਤ ਰਿਸ਼ਤੇ ਹੁੰਦੇ, ਮੁਹੱਬਤ ਵੱਧਦੀ ਜਾਂਦੀ ਹੈ। ਤੇ ਉਹ ਪਰਿਵਾਰ ਬਲਵੀਰ ਭਾਜੀ ਹੋਣੀ, ਉਹਨਾਂ ਦਾ ਪਰਿਵਾਰ, ਸਾਡੇ ਸਤਿਕਾਰਯੋਗ ਮਾਤਾ ਜੀ ਹੋਣੀ, ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਮੈਨੂੰ ਆਖਿਆ ਵੀ ਅਸੀਂ ਕੀਰਤਨ ਕੀਤਾ ਸਾਰੇ ਪਾਸੇ, ਫ੍ਰੀ ਮੋਡ ਹੋਰ ਸਾਰੇ ਪਾਸੇ ਕੀਰਤਨ ਕੀਤਾ, ਉੱਥੇ ਵੀ ਬਹੁਤ ਅਥਾਹ ਪਿਆਰ ਮਿਲਿਆ। ਪਰ ਇਹਨਾਂ ਦਾ ਮਨ ਸੀ ਵੀ ਇੱਥੇ ਹਾਜ਼ਰੀ ਲੱਗ ਜਾਏ, ਅਤੇ ਸਾਡੀ ਜਾਂਦੀ ਵਾਰ ਦੀ ਹਾਜ਼ਰੀ ਇਹਨਾਂ ਨੇ ਇੱਥੇ ਲਵਾਈ, ਆਪ ਸੰਗਤ ਦੇ ਦਿਦਾਰੇ ਕਰਾਏ। ਮੈਂ ਜਿੱਥੇ ਇਹਨਾਂ ਦਾ ਵੀ ਧੰਨਵਾਦ ਕਰਦਾ, ਸਾਰੀ ਮੈਨੇਜਮੈਂਟ ਦਾ, ਸਾਰੇ ਵੀਰਾਂ ਦਾ, ਸਭਨਾਂ ਦਾ ਧੰਨਵਾਦ ਕਰਦਾ। ਭਾਈ ਸਾਹਿਬ ਜੀ ਸ਼ਰਨਪਾਲ ਸਿੰਘ ਜੀ, ਸ਼ਰਨਜੀਤ ਸਿੰਘ ਜੀ, ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਇਹਨਾਂ ਨੇ ਵੀ ਤਬਲੇ 'ਤੇ ਸਾਥ ਦਿੱਤਾ। ਇਹਨਾਂ ਦੀ ਵੀ ਮੈਂ, ਕਿਉਂਕਿ ਸਾਡੇ ਕੋਲ ਸਮਾਂ ਸੀਮਤ ਹੈ, ਪੂਰਾ ਸਮਾਂ 3-4 ਮਿੰਟਾਂ ਦੇ ਵਿੱਚ ਸ਼ਬਦ ਪੜ੍ਹ ਕੇ ਸਾਡੀ ਫਿਰ ਫਲਾਈਟ ਹੈ ਜੀ ਰਾਤ ਦੀ, ਅਸੀਂ ਨਾਲ ਦੀ ਨਾਲ ਨਿਕਲ ਜਾਣਾ। ਮੈਂ ਪਹਿਲਾਂ ਹੀ ਆਪ ਜੀ ਕੋਲੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ, ਜੇ ਕੋਈ ਸਾਡੇ ਕੋਲ ਜਾਣੇ ਅਣਜਾਣੇ ਭੁੱਲ ਹੋਈ ਹੈ, ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ। ਇਹ ਅਰਦਾਸ ਕਰਿਓ, ਕਿਉਂਕਿ ਸੰਗਤ ਦੀ ਸਤਿਗੁਰ ਨਹੀਂ ਮੋੜਦੇ, ਸੰਗਤ ਦੇ ਕਿਆ ਸਤਿਗੁਰ ਦੀ ਸ਼ਹਾਦਤੇ ਦੇ ਦਿੰਦੇ ਨੇ, ਪਰ ਸੰਗਤ ਦਾ ਬਚਨ ਨੀਜੇ ਮੋੜਿਆ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਿਆਰਾ ਕਿਲ੍ਹਾ ਆਨੰਦਪੁਰ ਸਾਹਿਬ ਦਾ, ਉਹ ਪੂਰੀ ਆਪਣੇ ਘਰ, ਜਿਹੜਾ ਆਪਾਂ ਦੇ ਘਰ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ, ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਘਰ ਆਨੰਦ ਦੀ ਪੂਰੀ, ਉਹ ਮਹਾਰਾਜ ਜੀ ਨੇ ਛੱਡ ਦਿੱਤੀ। ਕਿਉਂ? ਕਿਉਂਕਿ ਸੰਗਤ ਨੇ ਆਖਿਆ, ਸੰਗਤ ਦਾ ਕਿਆ ਨਹੀਂ ਮੋੜਦੇ। ਇਸ ਕਰਕੇ ਸੰਗਤ ਦੇ ਚਰਨਾਂ 'ਚ ਬੇਨਤੀ ਆਪ ਜੀ, ਸਾਡੇ ਲਈ ਅਰਦਾਸ ਬੇਨਤੀ ਕਰਿਓ, ਸਤਿਗੁਰੂ ਜੀ ਇਹਨਾਂ ਬੱਚਿਆਂ ਨੂੰ ਸਦਾ ਹੀ ਆਪਣੀ ਗੋਦੀ ਨੇਕ ਬਖਸ਼ਦਾ ਰਹੀਂ। ਅਰਦਾਸ ਕਰਿਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਕੋਲੋਂ ਸਦਾ ਹੀ ਸੇਵਾ ਲੈਂਦੇ ਰਹੀਂ, ਇਹ ਭੇਟਾ ਦੇ ਰੂਪ ਦੇ ਵਿੱਚ ਆਪ ਜੀ ਨੇ ਸਾਨੂੰ ਦੇ ਦੇਣਾ ਜੀ। ਆਓ ਸਾਰੇ ਰਲ ਕੇ, ਮੈਨੂੰ ਹੁਕਮ ਹੋਇਆ ਸੀ, ਕਿਉਂਕਿ ਜਿੱਥੇ ਆਪਾਂ ਉਸ ਮਾਲਕ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ, ਅਤੇ ਮੈਨੂੰ ਉਹਨਾਂ ਦਾ ਵੀ ਹੁਕਮ ਸੀ, ਉਹਨਾਂ ਦੇ ਨਾ ਜਨਮ ਦਿਨ ਦੇ ਉੱਤੇ ਇਹ ਵਿਸ਼ ਸੀਗੀ ਵੀ ਤੂੰ ਕੀਰਤਨ ਕਰ। ਅੱਜ ਮੈਂ ਚਾਹੁੰਦਾ ਵੀ ਇੱਥੇ ਕੀਰਤਨ ਕਰਨ ਲੱਗਿਆ, ਉਹਨਾਂ ਨੇ ਸ਼ਬਦ ਆਖਿਆ ਸੀ, ਮੈਂ ਉਹੀ ਸ਼ਬਦ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਨੀ। ਪਾਵਨ ਸ਼ਬਦ ਹੈ ਜੀ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। 2 ਮਿੰਟਾਂ ਦੇ ਵਿੱਚ, 3-4 ਮਿੰਟਾਂ 'ਚ ਪੜ੍ਹ ਕੇ ਸਮਾਪਤੀ ਕਰਦੇ।